ਜਿਹੜੇ ਬਾਣੀ ਗਾਉਂਦੇ ਨੇ, ਬਾਣੀ ਸੁਣਦੇ ਨੇ ਜਾਂ ਬਾਣੀ ਪੜ੍ਹਦੇ ਨੇ, ਨਿਤਨੇਮ ਕਰਕੇ ਰਸਨਾ ਨਾਲ ਮਹਾਰਾਜ ਦਾ ਨਾਮ ਜਪਦੇ ਨੇ। ਦੁੱਖ ਵੀ ਕਈ ਤਰ੍ਹਾਂ ਦੇ ਨੇ, ਇੱਕ ਸਰੀਰਕ ਦੁੱਖ ਹੈ, ਕਿਤੇ ਵੀ ਪੀੜਾ ਹੋ ਜਾਏ, ਇੱਕ ਮਾਨਸਿਕ ਦੁੱਖ ਹੈ, ਤਕਲੀਫ ਸਰੀਰ ਨੂੰ ਕੋਈ ਨਹੀਂ ਪਰ ਅੰਦਰ ਪਰੇਸ਼ਾਨੀਆਂ ਨੇ ਤੰਗ ਕੀਤਾ ਹੋਇਆ ਹੈ। ਮਹਾਰਾਜ ਕਹਿ ਰਹੇ ਨੇ ਸਬਰ ਆ ਜਾਣਾ, ਸੰਤੋਖ ਆ ਜਾਣਾ, ਮਨ ਦਾ ਟਿਕ ਜਾਣਾ, ਭਟਕਣਾ ਮੁੱਕ ਜਾਣੀ, ਇੰਜ ਕਹਿ ਲਈਏ ਮਨ ਇਕਾਗਰ ਚਿੱਤ ਹੋ ਕੇ ਸ਼ਾਂਤ ਹੋ ਜਾਣਾ, ਇਹ ਵੀ ਵੱਡਾ ਸੁੱਖ ਹੈ। ਸਭ ਤੋਂ ਵੱਡਾ ਸੁੱਖ ਇਹੀ ਹੈ, ਮਨ ਸ਼ਾਂਤ ਹੈ, ਬੇਪਰਵਾਹ ਹੈ। ਕੋਈ ਕੋਈ ਰੱਬ ਦਾ ਪਿਆਰਾ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਸਾਡੀ ਝੋਲੀਆਂ ਭਰ ਰਹੇ ਨੇ। ਮਹਾਰਾਜ ਕਹਿੰਦੇ ਨੇ ਤੇਰੀ ਬਖਸ਼ਿਸ਼ ਹੋਵੇ, ਤੇਰੀ ਰਹਿਮਤ ਹੋਵੇ ਤੇ ਖੇਡ ਬਣ ਸਕਦੀ ਹੈ, ਬਖਸ਼ਿਸ਼ ਹੋ ਸਕਦੀ ਹੈ, ਰਹਿਮਤਾਂ ਬਣ ਸਕਦੀਆਂ। ਸੁਣਨ ਨਾਲ ਸੁਣਿਆ ਸਤ ਸੰਤੋਖ ਗਿਆਨ, ਸੁਣਿਆ 68 ਕਹਿੰਦੇ ਨੇ 68 ਤੀਰਥਾਂ ਦਾ ਇਸ਼ਨਾਨ ਹੋ ਜਾਏਗਾ ਘਰ ਬੈਠਿਆ ਹੀ, ਕਿੱਡੀ ਵੱਡੀ ਗੱਲ ਹੈ, ਪਰ ਸੁਣਨਾ ਆ ਜਾਏ। ਗੁਰੂ ਨਾਨਕ ਬਾਬੇ ਬਾਣੀ ਉਚਾਰਨ ਕਰਦੇ ਹੋਏ ਇਲਾਹੀ ਨੂਰ ਦੀ ਗੱਲ ਕਰ ਰਹੇ ਨੇ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ 68 ਕਾ ਇਸ਼ਨਾਨ, ਸੁਣਿਆ ਪੜਪੜ ਪਾਵੇ ਮਾਂ, ਸੁਣਿਆ ਲਾਗੇ ਸਹਿ ਨਾਨਕ ਭਗਤਾਂ ਸਦਾ ਵਿਗਾ, ਸੁਣਿਆ ਕਿੱਡੀ ਵੱਡੀ ਬਖਸ਼ਿਸ਼ ਹੈ। ਸੁਣਨ ਨਾਲ ਸਾਰੇ ਦੁੱਖ ਕੱਟੇ ਜਾਣਗੇ, ਸਬਰ ਆਏਗਾ। 68 ਤੀਰਥਾਂ ਤੇ ਜਾਣ ਦੀ ਲੋੜ ਨਹੀਂ, ਬੰਦਾ ਕਦੇ ਉਸ ਤੀਰਥ ਤੇ ਕਦੇ ਉਸ ਤੀਰਥ ਤੇ, ਉਹ ਬਖਸ਼ਿਸ਼ ਮਾਣੀ ਨਹੀਂ। ਇੰਜ ਕਹਿ ਲਓ 68 ਤੀਰਥ ਚੱਲ ਕੇ ਹਿਰਦੇ ਵਿੱਚ ਆ ਗਏ, ਜਿਨ੍ਹਾਂ ਤੇ ਤੂੰ ਜਾਂਦਾ ਸੀ ਹੁਣ ਤੀਰਥ ਹੀ ਚੱਲ ਕੇ ਤੇਰੇ ਕੋਲ ਆ ਗਏ ਨੇ। ਕਿਵੇਂ ਆ ਗਏ ਨੇ? ਬਾਣੀ ਸੁਣਨ ਨਾਲ, ਬਾਣੀ ਉਚਾਰਨ ਕਰਨ ਨਾਲ। ਇੰਜ ਬਖਸ਼ਿਸ਼ ਹੋਈ, ਜਦੋਂ ਮੈਂ ਬੈਠਾ ਸਹਿਜ ਧਿਆਨ ਵਿੱਚ ਹੋ ਕੇ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ, ਰਹਿਮਤ ਕਰ ਦਿੱਤੀ।

ਪਾਵਨ ਪੰਕਤੀ ਇੱਕ ਵਾਰੀ ਸਾਰੇ ਗਾ ਲਓ। ਕਹਿੰਦੇ ਨੇ ਜਿਹੜੇ ਮੰਨਦੇ ਨੇ, ਕੱਲਾ ਗਾ ਕੇ ਚਲੇ ਗਏ, ਸੁਣ ਕੇ ਚਲੇ ਗਏ, ਮੰਨਿਆ ਹੈ ਹੀ ਨਹੀਂ, ਪ੍ਰੈਕਟੀਕਲ ਨਹੀਂ ਕੀਤਾ। ਕਹਿੰਦੇ ਨੇ ਫਿਰ ਸੁਣ ਕੇ ਅਣਸੁਣੀ ਕਰਦੇ, ਤੇ ਜਿਨ੍ਹਾਂ ਨੇ ਮੰਨਿਆ ਨਾ, ਅਗਲੀ ਪੰਕਤੀ ਪੌੜੀ ਬਾਬੇ ਨਾਨਕ ਦੀ, ਮੰਨੇ ਪਾਵੇ ਹੈ ਮੋਖ ਦੁਆਰ, ਉਹਨਾਂ ਨੂੰ ਮੁਕਤੀ ਮਿਲ ਜਾਂਦੀ ਹੈ, ਮੋਕਸ਼ ਨੂੰ ਪ੍ਰਾਪਤ ਹੋ ਜਾਂਦੇ ਨੇ, ਜੀਵਨ ਸਫਲਾ ਹੋ ਜਾਂਦਾ ਹੈ। ਮੰਨੇ ਪਾਵੇ ਮੋਖ ਦੁਆਰ, ਮੰਨੇ ਪਰਵਾਰੇ ਸਾਧਾਰ, ਮੰਨੇ ਤਰੇ ਤਾਰੇ ਗੁਰਸਿੱਖ, ਮੰਨੇ ਨਾਨਕ ਪਾਵੇ ਨਾ ਟਿੱਕ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ। ਆਪਣੇ ਵੀ ਤਰ ਗਏ, ਪਰਿਵਾਰ ਦੇ ਵੀ ਤਰ ਗਏ, ਸਾਰੀਆਂ ਖੁਸ਼ੀਆਂ ਮਿਲ ਜਾਂਦੀਆਂ ਨੇ। ਐਸਾ ਪਰਮਾਤਮਾ ਦਾ ਨਿਰੰਜਨ ਦਾ ਨਾਮ ਹੈ ਸੱਚੇ ਪਾਤਸ਼ਾਹ ਜੀ ਦਾ। ਸਤਿਗੁਰੂ ਮਿਹਰ ਕਰੋ, ਤਰਸ ਦੇ ਘਰ ਵਿੱਚ ਆਓ, ਅਸੀਂ ਗਾਈਏ ਵੀ ਸੁਣੀਏ ਵੀ, ਸਾਡਾ ਮਨ ਤੁਸੀਂ ਆਪੇ ਲਾ ਦਿਓ, ਤੁਸੀਂ ਲਾ ਸਕਦੇ ਹੋ। ਅਸੀਂ ਤਾਂ ਕਲਯੁਗ ਜੀਵ, ਅਸੀਂ ਤਾਂ ਦੁਨੀਆਂ ਦੇ ਰੰਗਾਂ ਵਿੱਚ ਗੁਆਚੇ ਹੋਏ। ਤੁਸੀਂ ਤਰਸ ਕਰੋ, ਸਾਡੀ ਅਰਦਾਸ ਹੈ,

0: ਅਰਦਾਸ ਕਰੀਏ। ਸੱਚੇ ਪਾਤਸ਼ਾਹ ਤੁਸੀਂ ਮੇਰੇ ਤੇ ਦਇਆਲ ਹੋ, ਜੀਵਨ ਦੇ ਸੁੱਖ ਮੇਰੇ ਘਰ ਪਰਿਵਾਰ ਬੱਚਿਆਂ ਵਿੱਚ ਇੱਕ ਨਹੀਂ ਅਨੇਕਾਂ ਦਿੱਤੇ ਨੇ। ਅੰਨ ਖਾਣਾ ਕੱਪੜ ਪਹਿਨਣ ਦੀ ਆ ਇਹ ਵੀ ਸੁੱਖ ਨੇ, ਵਰਤਨ ਕੋ ਪਾਣੀ, ਪਰ ਫਿਰ ਵੀ ਉਹਦਾ ਸ਼ੁਕਰ ਨਾ ਕਰੀਏ। ਹੋ ਦਇਆਲ ਦਾਤਾ, ਇੱਕ ਸੁੱਖ ਹੋਰ ਹੈ ਜਿਹੜਾ ਮਨ ਦਾ ਸੁੱਖ ਹੈ। ਇਹ ਸਰੀਰ ਦੇ ਸੁੱਖ ਨੇ, ਖਾਣਾ ਪੀਣਾ, ਉੱਠਣਾ ਬੈਠਣਾ, ਸੌਣਾ, ਪਰ ਜਿਨ੍ਹਾਂ ਕੋਲ ਮਨ ਦਾ ਸੁੱਖ ਹੈ, ਮਨ ਵਿੱਚ ਕੋਈ ਕਲਪਨਾ ਨਹੀਂ, ਤੜਫਣਾ ਨਹੀਂ, ਕੋਈ ਲੋਭੀ ਲਾਲਚ ਨਹੀਂ, ਸਗੋਂ ਤਿਆਗ ਬਣਦਾ ਜਾਂਦਾ ਹੈ। ਮੇਰਾ ਉਂਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਜੇ ਬਣਦਾ ਇਹਨਾਂ ਤਿਆਗ ਸਮਝ ਲੈਣਾ ਤੁਸੀਂ ਪੱਗਾਂ ਵਾਲੇ ਹੋ। ਗਾਵਿਆ ਸੁਣਿਆ ਥਾਂਏ ਪਾ ਲੈਣ, ਰਹਿਰਾਸ ਦਾ ਸਮਾਂ ਹੋ ਚੁੱਕਾ ਹੈ। ਬੇਅੰਤ ਭੁੱਲ ਚੁੱਕ ਦੀ ਖਿਮਾ ਅਸੀਸ ਦਿਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਉ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ।

ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਯੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬੇਉ ਬਾਚ ਬੇਨਤੀ ਜੋ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਕਾ ਵਹੋ ਆਪ ਹਾਥ ਦੈ ਮੋਹੇ ਬਚਾ ਵਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸੇਖੋ ਸਬੈ ਕਰਤਾਰਾ।

ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰ ਤੂ ਤਬ ਦੇਹ ਅਪਾਰਾ ਜਬ ਅਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰ।

ਪੰਚ ਸ਼ਬਦ ਤਿਤ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਾਸੋ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ।

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਜਪੁਰੀ ਪਾਚੇ ਦਸਵੀਂ ਪ੍ਰਿਤਮ ਭਗਵਤੀ ਚਮਰ ਕਹੇ ਗੁਰੂ ਨਾਨਕ ਲਈ ਧਿਆਏ ਤਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਈ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿਆਵੇ ਤਾਏ ਸਭ ਤਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤਾਈ ਹੋਏ ਸਹਾਏ ਦਸਾਂ ਪਾਤਸ਼ਾਹ ਪਿਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦਾ ਧਿਆਨ ਕਰਕੇ ਗੱਲ ਸੱਚ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਡੀਆਂ ਜਪੀਆਂ ਚੱਪੀਆਂ ਜਿਹਨਾਂ ਨਾਮ ਜਪਿਆ ਵਣ ਚੱਕਿਆ ਦੇ ਚਲਾਈ ਤੇ ਵਾਹੀ ਦੇਹ ਕੰਢੜ ਕੀਤਾ ਤੇ ਨਾ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਦੇ ਚੜੇ ਆਰਿਆਂ ਨਜ਼ਰ ਆਏ ਗਏ ਗੁਰਦੁਆਰੇ ਸੇਵਾ ਦੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਦੇ ਕੇਸਾ ਸਾ ਸਤਸੰਗ ਨਿਭਾਇਆ ਤੇ ਨਾ ਹੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਧਰਤਾਂ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਰ ਹੈ ਚਿਤ ਆਵਣ ਕਾਸਰ ਕਾਸਰ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਸਨ ਚਰਿਆਇਤ ਦੇਵ ਤੇ ਕੀ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਮੁਰ ਬਲ ਲਈ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦ ਕੇ ਰਾਖੇ ਆਪ ਵਾਹਿਗੁਰੂ ਗੁਰੂ ਕੀ ਬਨਵਾਜ ਪੰਥ ਸਦਾ ਸਹਿਜ ਦਿੱਤਾ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸਮਾਜ ਦਾ ਦਾਨ ਆਪਣੀ ਖਾਲਸਾ ਜੀ ਨੂੰ ਬਖਸ਼ੋ ਹੇ ਨਿਵਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਦਤਾ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਦ ਭਾਵੇ ਤਾਂ ਨਿਰਾਸ ਹੇ ਕੀ ਪ੍ਰਭਾਤ ਜੀ ਆਪਦੇ ਚਰਨ ਕਾਮਨਾ ਦਰਦਾਸ ਮੁਝੇ ਆਪ ਬਖਸ਼ਿਸ਼ ਕੇ ਦਿੱਤਾ ਆਪਦੇ ਚਰਨਾਂ ਦੀ ਬਾਅਦ ਪੈਦ ਕੀ ਦਰਬਾਰ ਸਜੇ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਦਿੱਤਾ ਆਪਦੇ ਚਰਨਾਂ ਸ਼ੋਧਦਾਰ ਰਹਿ ਰਾਸਾ ਤੇ ਪਾਠ ਕੀਤੇ ਨੇ ਕਿਰਪਾ ਕਰੋ ਭੂਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸ਼ੋਧ ਕੇ ਸੱਚ ਖੰਡ ਪੁਰਾਣ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਨੇ ਸਾਂਝ ਕਿਰਪਾਲਤਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਚਾਂਜ ਮਨ ਬੁੱਧੀ ਬਖਸ਼ਿਸ਼ ਕਰੋ ਗਰੀਬ ਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਖੀਆਂ ਦਾਤਾਂ ਵਿੱਚ ਪਿੱਤਰ ਕਲਾਬ ਚਾਲ ਜਗ੍ਹਾ ਤਿਆਰ ਕਰੇ ਹੱਥ ਦਤਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸ਼ਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਬ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਦੇ ਰੱਖਿਆ ਬਖਸ਼ਿਸ਼ ਕਰੋ ਜੀ ਗਰੀਬ ਰਾਜ ਆਪ ਦੀਆਂ ਮੱਖੀਆਂ ਦਾਤਾਂ ਦੇ ਨਗਰਾਂ ਚੁੱਟ ਸਵਾਰੀਆਂ ਪ੍ਰਵਾਨ ਕਰਨੀ ਇਹ ਦਤਾਰ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਟਹਿਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀ ਕਰਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬੱਚਿਆਂ ਨੂੰ ਪਾਲਤਾ ਕਰੋ ਗਰੀਬ ਰਾਜ ਕਿਰਪਾ ਕਰੋ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਾਫ ਸੰਗਤਾਂ ਦੇ ਆਦਿ ਦਾਤ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਾਤੇ ਤਿੰਨ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਰਾਜ ਕਿਰਪਾ ਕਰੋ ਖਾਲਸਾ ਪੰਥ ਨੂੰ ਸਿੱਖ ਕੌਮ ਨੂੰ ਏਕਤਾ ਭਾਗ ਤੇ ਆਦਿ ਬਖਸ਼ਿਸ਼ ਕਰਕੇ ਸਤਿ ਅਰਦਾਸ ਬਖਸ਼ੋ ਚਾਨਣ ਨਾਲ ਜੋੜੋ ਗੁਰਬਾਣੀ ਦਾ ਪਿਆਰ ਬਖਸ਼ ਕਰ ਦਤਾਰ ਹਰ ਮੈਦਾਨ ਜਵਾਨ ਫਤਿਹ ਬਖਸ਼ ਅਰਦਾਸਾ ਕਰੋ ਜੀ ਗਰੀਬ ਰਾਜ ਕਿਰਪਾ ਕਰੋ ਦਤਾਰ ਜੀਓ ਦੂਰ ਦੁਰਾਡੇ ਕਰਾਂ ਬੈਠੀਆਂ ਲਾਈਵ ਕਥਾ ਕੀਤੀ ਸ਼ਰਮਣ ਕਰ ਰਹੀਆਂ ਸਾਰੇ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਰਾਵ ਕਿਰਪਾ ਕੀਜੀ ਸੰਗਤਾਂ ਨੂੰ ਦੁਬਖਸ਼ਣ ਸੰਗਤ ਆਪਦੇ ਜਨਾਂ ਧੰਨਵਾਦ ਕਰਦੇ ਆ ਸ਼ੁਕਰੀਆ ਅਦਾ ਕਰਦੇ ਆ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਸਰ ਸੰਗਤਾਂ ਮਾਇਆ ਭੇਟਾ ਕਰ ਦੀ ਚਰਨਾ ਪ੍ਰਵਾਨ ਕਰੋ ਬੱਚਾ ਚਾਵੀ ਕਮਾਈਆਂ ਸਭ ਕਰੋ ਕਰ ਵਾਧੇ ਵਧਦਾ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਬਾਂ ਦਾ ਪੂਰੀਆਂ ਕਰੋ ਜੀ ਧਰ ਮੇਰਾ ਕਰਿਆ ਸੇਵਾ ਪ੍ਰਵਾਨ ਕਰੋ ਭੁੱਲਾ ਚੁੱਕਾ ਮਾਈ ਬਖਸ਼ੋ ਪਿੱਤਰ ਗੁਨਾਮੀ ਬਖਸ਼ ਪ੍ਰਾਨ ਅੱਜ ਦੇ ਸ਼ਾਮਾਂ ਦੇ ਕਥਾ ਜੀ ਦਰਬਾਰ ਵਾਸੀ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨਾ ਦਰਵਾਜ ਬਣਾਓ ਸਹੀ ਪਿਆਰੇ ਮੇਰੇ ਜਿਹੜਾ ਬੜਾ ਦਾ ਨਾਮ ਜਿੱਦਾ ਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਾਈ ਅਕਾਲ ਕੇ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਣਾ ਕੀਤੇ ਜੋ ਪ੍ਰਭ ਕੋ ਮਿਲ ਬੋਜ ਹੈ ਖੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਪਾਰ ਹੋਏ ਤਾਂ ਮਿਲੇਂਗੇ ਬਜੇ ਸ਼ਰਨ ਜੋ ਹੋ
ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਜੋ ਤੇਰੇ ਪਾ ਜੋ ਸ਼ਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਖੰਡ।

शून्यात् सात्रियाकाल। वाहिगुरु जी का खालसा, वाहिगुरु जी।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਏਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹੇ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ,

0: ਸਹਿਜ ਧੁਨ ਨਿਹ ਚਲ ਰਾਜ ਕਮਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਬਖਸ਼ਿਸ਼ ਸ਼੍ਰੀ ਆਰਥਿਕ ਤੇ ਬੜੀ ਸ਼ਰਧਾ ਪਾਉਂਦੇ ਸਨ। ਬਾਅਦ ਪੈਦ ਕੀਰਤਨ ਵਾਸ ਸਾਨੂੰ ਕੀਤੇ ਨੇ, ਉਪਰੰਤ ਸ਼ੋਧਾ ਰਾਜ ਸਾਹਿਬ ਦੇ ਪਾਠ ਸਾਨੂੰ ਕੀਤੇ ਹਨ। ਸੋਰੀ, ਬਾਅਦ ਪੈਦ ਕੀਰਤਨ ਬਾਅਦ ਆਪ ਜੀ ਸਾਨੂੰ ਕੀਤੇ ਨੇ, ਅਰਦਾਸ ਹਾਜ਼ਰੀਆਂ ਭਰੀਆਂ ਨੇ, ਉਪਰੰਤ ਮਾਰੇ ਬੱਚੇ ਪਿੱਤਰ ਨਾਮੇ ਸਾਨੂੰ ਕੀਤੇ ਹਨ। ਸੋ ਸਾਧ ਸਿੰਘ ਦਾ ਜਸ ਪਾਠ ਸਮਾਂ ਗੁਰੂ ਸਾਹਿਬ ਨੇ ਆਪ ਬਖਸ਼ ਸਿੰਘ ਬਖਸ਼ਿਸ਼ ਕੀਤਾ ਹੈ। ਸੋ ਬਾਅਦ ਪੈਦ ਕੀਰਤਨ ਕਰਦੇ ਹਾਂ, ਰਹਿ ਰਸਤੇ ਪਾਠ ਕਰਦੇ ਹਾਂ, ਹੋਰ ਅਰਦਾਸ ਕਰਦੇ ਹਾਂ, ਸੇਵਾ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਨੂੰ ਮਾਫ਼ੀ ਬਖਸ਼ੋ, ਪੜ੍ਹੀ ਹੋਈ ਬਾਣੀ ਸੋਧ ਕੇ ਸਤਿਖੰਡ ਪੁਰਾਣੇ ਰੁਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਸਾਡੀ ਭਾਲਤਾ ਕਰੋ ਜੀ। ਗੁਰੂ ਜੀ ਨੂੰ ਆਹ ਕਿਰਪਾ ਕਰੋ, ਦਿੱਤਾ ਜੀ ਆਪ ਇਸੇ ਤਰ੍ਹਾਂ ਬਖਸ਼ਿਸ਼ ਕਰਨੀ ਹੈ। ਸਾਰੀ ਸੰਗਤਾਂ ਨੂੰ ਬੇਨਤੀ ਹੈ ਸਤਸੰਗ ਜੀ, ਜ਼ਰੂਰ ਗੁਰੂ ਕਾ ਹਾਜ਼ਰੀਆਂ ਭਰਿਆ ਕਰੋ, ਆਓ ਮੱਥਾ ਟੇਕ ਕੇ ਅਰਦਾਸ ਕਰੋ, ਅਤੇ ਜਿੰਨੀ ਦੇਰ ਤੱਕ ਚਾਹੋ ਸਤਸੰਗ ਜੀ ਤੁਸੀਂ ਮਹਾਰਾਜ ਵੀ ਘਿਓ ਦੇ ਬੈਠ ਕੇ ਕਥਾ ਕੀ ਦਰਬਾਰ ਸ਼ਰਮ ਕਰ ਸਕਦੇ ਹੋ। ਸੋ ਸਤਸੰਗ ਜੀ ਆਪਾਂ ਨੂੰ ਪਤਾ ਹੁਣ ਚਾਮਲ ਕੀ ਆਰੰਭ ਹੋ ਰਹੇ ਨੇ, ਇਸ ਵਿੱਚ ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਮਨੋਹਰ ਸਿੰਘ ਜੀ, ਆਰਤੀ ਕੀਰਤਨ ਨਾਮ ਸਿਮਰ ਦੁਆਰਾ ਸਤਸੰਗ ਜੀ ਆਪ ਸੰਗਤਾਂ ਨੂੰ ਠੀਕ 7 ਵਜੇ ਤੱਕ ਮਹਾਰਾਜ ਸਾਹਿਬ ਚਰਨਾਂ ਜੁੜਨ ਵਾਸਤੇ ਮਹਾਨ ਪ੍ਰਾਰਥਨਾ ਕਰਨਗੇ। ਸੋ ਹਰ ਹਮੇਸ਼ਾ ਭਾਈ ਸਾਹਿਬ ਆਰਤੀ ਕੀਰਤਨ ਦਾ ਕੀਰਤਨ ਹਰ ਰੋਜ਼ ਕਰਦੇ ਨੇ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜ਼ਰੂਰ ਹਾਜ਼ਰੀ ਭਰਿਆ ਕਰੋ। ਸੋ 7 ਤੋਂ ਲੈ ਕੇ 7:30 ਤੱਕ ਕੀਰਤਨ ਕਰਨਗੇ ਭਾਈ ਹਰਪ੍ਰੀਤ ਸਿੰਘ ਜੀ, ਅੱਧੇ ਘੰਟੇ ਵਾਸਤੇ। 7 ਤੋਂ 7:30 ਭਾਈ ਹਰਪ੍ਰੀਤ ਸਿੰਘ ਜੀ, 7:30 ਤੋਂ ਲੈ ਕੇ 8:30 ਤੱਕ ਸਾਡੇ ਪਾਸ ਨਵੇਂ ਦਸ ਆ ਰਿਹਾ ਸੰਤ ਭਾਈ ਬਲਕਾਰ ਸਿੰਘ ਜੀ, ਫਤਿਹਗੜ੍ਹ ਸਾਹਿਬ ਵਾਲੇ, ਫਤਿਹਗੜ੍ਹ ਸਾਹਿਬ 5 ਗਰਾਈਆਂ ਵਾਲੇ ਸੰਤ ਬਲਕਾਰ ਸਿੰਘ, ਫਤਿਹਗੜ੍ਹ ਸਾਹਿਬ 5 ਗਰਾਈਆਂ ਵਾਲੇ। ਸੋ ਸਾਡੇ ਪਾਸ ਆ ਰਹੇ ਨੇ। ਸੋ ਦੂਰ ਨੇੜੇ ਬੈਠੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਆਓ 7:30 ਤੋਂ ਲੈ ਕੇ 8:30 ਤੱਕ, ਜੋ ਨਵੇਂ ਸਾਡੇ ਪਾਸ ਆਏ ਸੰਤ ਉਹਨਾਂ ਦਾ ਕੀਰਤਨ ਸਰਵਣ ਕਰਕੇ ਜੀਵਨ ਜਾ ਕੇ ਸਫਲਾ ਕਰੋ। ਸੋ ਅਵਸਾਰ ਸਿੰਘ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਹਰ ਰੋਜ਼ ਬੇਨਤੀ ਕਰਦੇ ਹਾਂ ਕਿ ਜੋ ਨਾਰਥ ਹਾਲ, ਸਾਊਥ ਹਾਲ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ ਵਾਸਤੇ ਬੇਨਤ ਮਾਰੀ ਲੋੜ ਹੈ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਆਪਾਂ ਆਪਣਾ ਦਸਵੰਧ ਸਫਲ ਕਰਕੇ ਤੁਸੀਂ ਗੁਰੂ ਘਰ ਨੂੰ ਮਾਇਆ ਭੇਟਾ ਕਰਕੇ ਅਤੇ ਆਪਣੀ ਦਸਵੰਧ ਦੀ ਮਾਇਆ ਨੂੰ ਸਫਲ ਕਰੋ। ਬੇਅੰਤ ਪਰਿਵਾਰਾਂ ਵੱਲੋਂ ਬੇਨਤ ਮਾਇਆ ਭੇਟਾ ਹੋਈ ਹੈ, ਉਹ ਭਾਵਟ ਪਾਗੀ ਹਨ। ਸੋ ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਸਹਿਜ ਪਾਠ ਹਰ ਰੋਜ਼ ਸਰਵਣ ਕਰਦੇ ਹੋ, ਇਹ ਘਰ ਘਰ ਵੀ ਸੰਗਤਾਂ ਕਰਦੀਆਂ, ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਰਜਿੰਦਰ ਸਿੰਘ ਨੂੰ ਫੋਨ ਕਰਕੇ ਉਹਨਾਂ ਨੇ ਆਪਣਾ ਸਾਰਾ ਜਿਹੜਾ ਤੁਹਾਡਾ ਸਕੈਜੂਲ ਮਿਲ ਕੇ ਤੁਸੀਂ ਉਹਨਾਂ ਨੂੰ ਦੱਸ ਦਿਓ, ਤਾਂ ਕਿ ਉਹ ਤੁਹਾਨੂੰ ਸਾਰਿਆਂ ਦਾ ਨਾਂ ਨੰਬਰ ਨੋਟ ਕਰ ਲੈਣਗੇ ਅਤੇ ਸਾਰੇ ਜਿੰਨੇ ਵੀ ਸਹਿਜ ਪਾਠ ਹੋ ਰਹੇ ਨੇ ਉਹ ਇੱਕੋ ਦਿਨ ਭੋਗ ਪਾ ਕੇ ਸਾਧ ਸੰਗਤਾਂ ਦੀ ਸੇਵਾ ਜਿਹੜੀ ਹੈ ਗੁਰੂ ਮਹਾਰਾਜ ਚਰਨਾਂ ਪ੍ਰਵਾਨ ਹੋਵੇਗੀ। ਹੋਰ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਖਾਸ ਕਰਕੇ ਸੰਤ ਢੱਡਰੀਆਂ ਵਾਲੇ ਭਾਈ ਰਣਜੀਤ ਸਿੰਘ ਜੀ ਆ ਰਹੇ ਨੇ ਸਾਡੇ ਪਾਸ 7, 8 ਔਰ 9 ਨੂੰ, 7 ਔਰ 8 ਨੂੰ ਦੋਵੇਂ ਦਿਨ ਕੀਰਤਨ ਹੋਵੇਗਾ 6 ਤੋਂ ਲੈ ਕੇ 9 ਵਜੇ ਤੱਕ ਸ਼ਾਮ ਨੂੰ, ਅਤੇ 9 ਨੂੰ ਐਤਵਾਰ ਕੀਰਤਨ ਹੋਵੇਗਾ 11 ਤੋਂ ਲੈ ਕੇ 2 ਵਜੇ ਤੱਕ। ਸੋ ਸਤ ਸੰਗਤ ਜੀ ਆਪ ਸੰਗਤਾਂ ਜ਼ਰੂਰ ਹਾਜ਼ਰੀਆਂ ਭਰਿਓ, ਅਤੇ ਹੁਣ ਭਾਈ ਸਾਹਿਬ ਬੇਨਤੀ ਕਰਿਓ ਕਿ ਰਮ ਕਰਨੇ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।

ਗੁਰ ਆਪਣਾ ਸੇਵੀ ਸਤਿਗੁਰ ਆਪਣਾ ਹਰ ਸਿਮਰੀ ਹਰ ਸਿਮਰੀ ਹਰ ਸਿਮਰੀ ਬਿਨ ਸਭ ਰਹਿ।

ਹੁਣ ਸੋ ਸਤਸੰਗ ਜੀ ਕੀਰਤਨ ਕਰਦੀਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਹੁਣ ਸਤਿਕਾਰਯੋਗ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਆਪਣੇ ਜਥੇ ਸਮੇਤ ਇਲਾਹੀ ਬਣਦੇ ਕੀਰਤਨ ਸਰਵਣ ਕਰਾਉਣਗੇ ਜੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰੂ ਮਹਾਰਾਜ ਕਿਰਪਾ ਕਰਨ ਆਓ ਜਿਹੜੇ ਲੱਸਣ ਨਾਲ ਸਰਵਣ ਕਰਦੇ ਹਾਂ ਪਈਆਂ ਭੁੱਲਾਂ ਦੇ ਖੇਮਾ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਦੇ ਵਿੱਚ ਸ਼ਾਮ ਦੇ ਦੀਵਾਨਾਂ ਦੇ ਵਿੱਚ ਹਾਜ਼ਰੀ ਭਰ ਰਹੀ ਸਮੂਹ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਜਥਾ ਭਾਈ ਹਰਪ੍ਰੀਤ ਸਿੰਘ ਜੀ ਉਹਨਾਂ ਦੇ, ਜਿਨ੍ਹਾਂ ਨੇ ਸੰਗਤਾਂ ਨੂੰ ਸ਼ਾਮ ਦੇ ਦੀਵਾਨਾਂ ਦੇ ਵਿੱਚ ਗੁਰਬਾਣੀ ਦੇ ਨਾਲ ਜੋੜਿਆ। ਮਹਾਰਾਜ ਕਿਰਪਾ ਕਰਨ ਜੋ ਵੀ ਸੰਗਤਾਂ ਇੱਥੇ ਗੁਰੂ ਘਰ ਪਹੁੰਚਦੀਆਂ ਹਨ, ਰੋਜ਼ਾਨਾ ਹੀ ਲਾਹਾ ਲੈਂਦੀਆਂ ਗੁਰਬਾਣੀ ਦਾ, ਅਤੇ ਆਪਾਂ ਅੱਜ ਸ਼ਾਮ ਦੇ ਦੀਵਾਨ ਦੇ ਵਿੱਚ ਆਪਣੇ ਕੋਲ ਪਹੁੰਚੇ ਹਨ ਜੋ ਰਾੜਾ ਸਾਹਿਬ ਦੀ ਸੰਪਰਦਾ ਹੈ, ਪੰਜ ਗ੍ਰਾਈਆਂ ਉਹਨਾਂ ਦੇ ਮੁਖੀ ਸੰਤ ਬਾਬਾ ਬਲਕਾਰ ਸਿੰਘ ਜੀ ਰਾੜਾ ਸਾਹਿਬ ਦੀ ਸੰਪਰਦਾ ਦੇ ਵਿੱਚ ਇੱਥੇ ਪਹੁੰਚੇ ਹਨ। ਅਸੀਂ ਇੱਥੋਂ ਗੁਰਦੁਆਰਾ ਸਾਹਿਬ ਦੀ ਸੰਗਤ ਵੱਲੋਂ, ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ, ਉਹਨਾਂ ਨੂੰ ਅਤੇ ਉਹਨਾਂ ਦੇ ਸਾਰੇ ਜਥੇ ਨੂੰ। ਉਹ ਅੱਗੇ ਵੀ ਆਪਣੇ ਕੋਲ ਕਈ ਵਾਰੀ ਇੱਥੇ ਕੀਰਤਨ ਕਰ ਗਏ ਹਨ, ਸੋ ਅੱਜ ਇੱਥੇ ਐਕਚੁਲੀ ਸੈਂਟਾ ਕਲਾਰਾ ਗੁਰਦੁਆਰਾ ਸਾਹਿਬ ਆਏ ਸਨ ਅਤੇ ਉਹਨਾਂ ਨੂੰ ਬੇਨਤੀ ਕੀਤੀ ਗਈ ਅੱਜ ਸਵੇਰੇ ਵੀ ਜੇ ਤੁਸੀਂ ਇੱਕ ਦੀਵਾਨ ਦੀ ਹਾਜ਼ਰੀ ਜ਼ਰੂਰ ਭਰੋ, ਅਤੇ ਉਹਨਾਂ ਨੇ ਮੰਨ ਕੇ ਅਤੇ ਸੰਗਤਾਂ ਦੇ ਵਿੱਚ ਅੱਜ ਉਹ ਪਹੁੰਚੇ ਹਨ। ਸੋ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਵੀ ਉਹ ਸੰਗਤਾਂ ਨੂੰ ਗੁਰਬਾਣੀ ਦੇ ਨਾਲ, ਕੀਰਤਨ ਕਥਾ ਦੇ ਨਾਲ ਜੋੜਨ 8:30 ਵਜੇ ਤਾਈਂ। ਸਾਰੇ ਜਥੇ ਨੂੰ ਫਿਰ ਜੀ ਆਇਆਂ ਕਹਿੰਦੇ ਹਾਂ। ਇਹਨੂੰ ਔਰਗਨਾਈਜ਼ ਕਰਨ ਦੇ ਵਿੱਚ ਭਾਈ ਅਜੈਬ ਸਿੰਘ ਜੀ ਔਰ ਗੁਰਦਿਆਲ ਸਿੰਘ ਜੀ ਹੁਣੇ ਪਹੁੰਚੇ ਹਨ, ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ। ਬਾਬਾ ਜੀ ਨੂੰ ਇੱਥੇ ਲੈ ਕੇ ਆਏ ਹਨ। ਸੋ

0: ਆਪਾਂ ਸੰਗਤਾਂ ਰਲ ਮਿਲ ਕੇ ਕਰਦੀਆਂ ਹਨ ਉਹ ਹੁੰਦਾ ਹੈ, ਅਤੇ ਫਿਰ ਸ਼ਾਮ ਦੇ ਦੀਵਾਨ ਰਹਿਰਾਸ ਤੋਂ ਬਾਅਦ 8:30 ਤਾਈਂ ਰੋਜ਼ਾਨਾ ਹੁੰਦੇ ਹਨ। ਸੋ ਉਸੇ ਤਰ੍ਹਾਂ ਅੱਜ ਦੇ ਦੀਵਾਨ ਆਪਣੇ ਕੋਲ ਸਜੇ ਹਨ ਐਤਵਾਰ ਦੇ, ਅਤੇ ਉਹਦੇ ਵਿੱਚ ਬਾਬਾ ਜੀ ਹਾਜ਼ਰੀ ਭਰ ਰਹੇ ਹਨ। ਉਹਨਾਂ ਨੂੰ ਫਿਰ ਜੀ ਐਂ ਕਹਿੰਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਗੁਰੂ ਸਰਬਸਾ ਸਿੰਘ ਜੀ, ਆਪ ਸਾਰੇ ਹੀ ਸਤਸੰਗੀ ਜਨ, ਗੁਰੂ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਕੀਰਤਨ ਨੂੰ ਸਰਵਣ ਕਰ ਰਹੇ ਸੀ। ਦਾਸ ਇੱਕ ਘੰਟੇ ਵਾਸਤੇ ਹਾਜ਼ਰੀ ਭਰੇਗਾ। ਸਾਰਿਆਂ ਨੇ ਹੀ ਇੱਕ ਮਨ ਹੋ ਕੇ ਹਰੀ ਜਸ ਕੀਰਤਨ ਨੂੰ ਸਰਵਣ ਕਰਨਾ ਹੈ। ਦਾਸ ਜਿਵੇਂ ਰਾੜੇ ਸਾਹਿਬ ਵਾਲੇ ਮਹਾਂਪੁਰਸ਼ ਧਾਰਨ ਚ ਕੀਰਤਨ ਕਰਦੇ ਨੇ, ਉਸ ਦਾ ਮੁਤਾਬਕ ਕਰੇਗਾ। ਆਪ ਸਾਰੀ ਸੰਗਤ ਗੁਰੂ ਸਟੇਜ ਦੇ ਨੇੜੇ ਹੋ ਕੇ ਬੈਠ ਜਾਓ, ਸ਼ਬਦ ਚ ਵੀ ਬੋਲਣਾ ਸੌਖਾ ਰਹੇਗਾ। ਜੇ ਖਿੰਡ ਕੇ ਬੈਠਾਂਗੇ ਆਵਾਜ਼ ਦੇ ਵਿੱਚ ਫਰਕ ਪਵੇਗਾ। ਸੋ ਆਓ ਸਾਰੇ ਹੀ ਕੁਝ ਸਮੇਂ ਵਾਸਤੇ ਆਪਾਂ ਹਾਜ਼ਰੀ ਭਰੀਏ।

परम गुरु रूप सर्वसाध संगत जीओ, आप सारे ही माई भाई धन धन साहिब श्री गुरु ग्रंथ साहिब महाराज दी पवित्र हजूरी विच पहुंचे हो कुसमा हरि जस कीर्तन वास्ते। अपने एकाग्रता बनानी है, पहला गुरु दी फतेह प्रवान करो। वाहिगुरु जी का खालसा, वाहिगुरु जी की फतेह। मैं अपने बारे कुछ बेनती कर दवा। सब तो पहला जदों इस जगह ते आए, छोटा दरबार हुंदा सी, उहदे विच दास कीर्तन करके गया। साडे सत्कार योग सुखदेव सिंह उस वे काला दड़ा सी। सो समा काफी विच पै गया। फिर उदो बाद दे विच ए दरबार दे विच भी दास कीर्तन करके गया, पर उस समय दे विच मेरे को साझी नहीं हुंदे सी। असी इन्हां नूं बेनती कर दिंदे वी सानूं तपले वाला कोई गुरसिख गुरमुख दे दिओ। इन्हां ने सानूं कोई ना कोई सिंघ इत्थों जोड़ देना, कीर्तन करना। सो फिर उस समय भी आम तौर ते कई गुरु घरां च हुंदा है, ਉਹ ਕਹਿੰਦੇ ਤੁਹਾਡੇ ਕੋਲ ਸਾਜੀ ਨਹੀਂ ਹਨ, ਵੀ ਅਸੀਂ ਟਾਈਮ ਨਹੀਂ ਦੇ ਸਕਦੇ। ਸੋ ਪਰ ਇੱਥੇ ਮੈਂ ਜਦ ਵੀ ਆਇਆ, ਇਹਨਾਂ ਦਾ ਬਹੁਤ ਵੱਡਾ ਇਹ ਪਿਆਰ ਰਿਹਾ। ਜਦ ਵੀ ਆਉਂਦੇ ਤਾਂ ਸਾਨੂੰ ਇਹਨਾਂ ਦੇ ਪਹਿਲੇ ਬੋਲ ਦੇ ਵਿੱਚ ਇੱਕ ਵਾਰੀ ਇੰਡੀਆ ਵੀ ਸਮਾਂ ਕਿਹਾ ਵੀ ਤੁਸੀਂ ਆ ਕੇ ਲਾ ਕੇ ਜਾਓ। ਪਰ ਇਹ ਹੈ, ਉਹ ਸੰਸਥਾਵਾਂ ਦੇ ਵਿੱਚ ਕਈ ਚੱਲ ਰਹੀਆਂ ਨੇ ਜਿਹਦੇ ਵਿੱਚ ਅਲੱਗ ਅਲੱਗ ਸਿਸਟਮ ਪੂਰੇ ਸਾਲ ਦੇ ਬੁੱਕ ਹੁੰਦੇ ਨੇ। ਸੋ ਅੱਗੇ ਵਾਸਤੋਂ ਗੁਰੂ ਕਿਰਪਾ ਕਰੇ, ਅਸੀਂ ਇਹਨਾਂ ਦੇ ਕੰਟੈਕਟ 'ਚ ਰਹਾਂਗੇ, ਫਿਰ ਉਸ ਮੁਤਾਬਕ ਅੱਗੇ ਜੋ ਸੰਗਤ ਦੇ ਵਿੱਚ ਸੇਵਾ ਕਰਿਆ ਕਰਾਂਗੇ। ਸੋ ਆਓ ਖਿਆਲ ਲੈ ਕੇ ਗੁਰਬਾਣੀ ਸਾਨੂੰ ਪ੍ਰੇਰਦੀ ਹੈ। ਹੇ ਜੀਵ, ਜੇ ਕੋਈ ਸ਼ੁਭ ਬਚਨ ਬੋਲਦੇ ਹਾਂ, ਸ਼ੁਭ ਬਚਨ ਦਾ ਵੀ ਅਸਰ ਰਹਿੰਦਾ ਹੈ। ਜੇ ਕੋਈ ਬੁਰੇ ਬਚਨ ਬੋਲਦੇ ਹਾਂ, ਬੁਰੇ ਬਚਨਾਂ ਦਾ ਵੀ ਜ਼ਿੰਦਗੀ 'ਚ ਅਸਰ ਰਹਿੰਦਾ ਹੈ। ਇਹ ਵਾਯੂਮੰਡਲ 'ਚ ਆਵਾਜ਼ਾਂ ਘੁੰਮਦੀਆਂ ਰਹਿੰਦੀਆਂ ਨੇ। ਤੁਸੀਂ ਦਰਬਾਰ ਸਾਹਿਬ 'ਚ ਆਉਂਦੇ ਹੋ, ਬਾਣੀ ਸੁਣਦੇ ਹੋ, ਪੜ੍ਹਦੇ ਹੋ, ਸਾਡਾ ਇਹਦੇ ਨਾਲ ਅੰਤਰੀਵ ਜਿਹੜੇ ਖਿਆਲ ਨੇ ਉਹਨਾਂ ਵਿੱਚ ਤਬਦੀਲੀ ਆਉਂਦੀ ਹੈ। ਜਿਹੜੇ ਲੋਕ ਨਹੀਂ ਤਬਦੀਲੀ ਲਿਆਉਂਦੇ, ਘਰਾਂ ਦੇ ਵਿੱਚ ਮਾੜੇ ਬੋਲੀਆਂ, ਮਾੜੇ ਵਚਨ, ਜਿਹੜੇ ਮਤਲਬ ਗੁੱਸੇ ਵਿੱਚ ਆ ਕੇ ਆਪ ਦੋ ਗਾਲਾਂ ਕੱਢ ਲਈਆਂ, ਦੂਜੇ ਨੂੰ ਕੱਢ ਦਿੱਤੀਆਂ, ਉਹਦੇ ਨਾਲ ਉਸ ਜਗ੍ਹਾ ਦੀ ਵਾਈਬ੍ਰੇਸ਼ਨ ਖਰਾਬ ਹੁੰਦੀ ਹੈ। ਇਹ ਸੈਂਸ ਵੀ ਕਹਿੰਦੀ ਹੈ, ਅਸੀਂ ਜੇ ਨਾਮ ਜਪਦੇ ਹਾਂ ਉਹ ਜਗ੍ਹਾ ਦੇ ਨਾਲ ਸਾਡੀ ਜਗ੍ਹਾ ਪਵਿੱਤਰ ਹੁੰਦੀ ਹੈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਫਰਮਾਨ ਕਰਦੇ ਨੇ, ਜਿੱਥੇ ਨਾਮ ਜਪੀਏ ਪ੍ਰਪਿਆਰੇ ਸਹੀ ਅਸਥਲ ਸਵੈਨ ਚਵਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ ਸਹੀ ਨਗਰ ਉਜਾੜੀ ਜੀਓ। ਇਹ ਜਿਹੜਾ ਨਾਮ ਜਪਣ ਨਾਲ, ਸਤਸੰਗ ਕਰਨ ਨਾਲ ਜਗ੍ਹਾ ਪਵਿੱਤਰ ਹੁੰਦੀ ਹੈ। ਉਹ ਅਸੀਂ ਘਰਾਂ ਨੂੰ ਵੀ ਪਵਿੱਤਰ ਕਰ ਸਕਦੇ ਹਾਂ, ਜਿੱਥੇ ਗੁਰਮੁਖ ਗੁਰਸਿੱਖ ਜਿਹੜੇ ਗੁਰੂ ਦੇ ਲੜ ਲੱਗੇ ਹੁੰਦੇ ਨੇ, ਉਹ ਘਰਾਂ ਦੇ ਵਿੱਚ ਵੀ ਆਪਦੀ ਬੋਲ ਬਾਣੀ ਨੂੰ ਸਹੀ ਰੱਖਦੇ ਨੇ। ਜਿਨ੍ਹਾਂ ਦੀ ਬੋਲ ਬਾਣੀ ਅੰਦਰੋਂ ਮਨ ਖਰਾਬ ਹੈ, ਉਹਨਾਂ ਦੀ ਬੋਲ ਬਾਣੀ ਖਰਾਬ ਹੁੰਦੀ ਹੈ। ਜਦੋਂ ਮਨ ਸਾਡਾ ਗੁਰੂ ਬੰਨੀ ਲੱਗ ਜਾਂਦਾ ਹੈ, ਉਸ ਵੇਲੇ ਸਾਡੀ ਬੋਲ ਬਾਣੀ ਦੇ ਵਿੱਚ ਪਵਿੱਤਰਤਾ ਆਉਂਦੀ ਹੈ। ਪਵਿੱਤਰਤਾ ਜਿਹੜੀ ਹੈ, ਉਹਦੇ ਨਾਲ ਸਾਡਾ ਸਰੀਰ ਪਵਿੱਤਰ ਹੁੰਦਾ, ਫਿਰ ਮਨ ਪਵਿੱਤਰ ਹੁੰਦਾ। ਇਹ ਜਦ ਦੋਨੇ ਚੀਜ਼ਾਂ ਪਵਿੱਤਰ ਹੁੰਦੀਆਂ ਨੇ, ਫਿਰ ਬੰਦਗੀ ਦੇ ਵਿੱਚ ਆਨੰਦ ਆਉਂਦਾ। ਨਹੀਂ ਆਨੰਦ ਨਹੀਂ ਆਉਂਦਾ, ਕਿਸੇ ਦਾ ਕੋਈ ਗੋਡਾ ਦੁਖਣ ਲੱਗ ਗਿਆ, ਕਿਸੇ ਦੀ ਪਿੱਠ ਦੁਖਣ ਲੱਗ ਗਈ, ਕਿਸੇ ਦੇ ਸਿਰ ਦੁਖਣ ਲੱਗ ਗਿਆ, ਪਾਠ ਵੇਲੇ ਉਹਨੂੰ ਇਹ ਪਤਾ ਲੱਗ ਜਾਂਦਾ ਵੀ ਇਸ ਬੰਦੇ ਦਾ ਸਰੀਰ ਪਵਿੱਤਰ ਨਹੀਂ ਹੈ। ਤਾਂ ਕਰਕੇ ਗੁਰੂ ਜੀ ਸਾਨੂੰ ਸੰਬੋਧਨ ਗੁਰਬਾਣੀ 'ਚ ਇਉਂ ਕਰਦੇ ਹਨ,

ਨਾਮ ਦੀ ਮਹੱਤਤਾ। ਨਾਮ ਐਵੇਂ ਨਹੀਂ ਹੈ, ਜ਼ਿੰਦਗੀ ਬਦਲਦਾ ਹੈ। ਨਾਮ ਦੇ ਨਾਲ ਸਾਡਾ ਅੰਦਰ ਬਦਲਿਆ ਜਾਂਦਾ ਹੈ। ਜਦੋਂ ਅੰਦਰ ਬਦਲਿਆ ਗਿਆ, ਘਰ ਬਦਲ ਜਾਂਦਾ, ਜਗ੍ਹਾ ਬਦਲ ਜਾਂਦੀ ਹੈ। ਤਦੇ ਕਹਿੰਦੇ ਨਾਮ ਵੱਡਾ ਹੈ ਕਿ ਤੀਰਥ ਵੱਡਾ ਹੈ। ਤੀਰਥ ਵੱਡਾ ਕਿ ਹਰ ਕੇ ਦਾਸ। ਜਿਹੜੇ ਨਾਮ ਜਪਣ ਨਾਲ ਤੀਰਥ ਬਣਦੇ ਨੇ, ਨਾਮ ਜਪਣ ਨਾਲ ਤੁਹਾਡੀ ਆਤਮਾ ਪ੍ਰਫੁੱਲਤ ਹੁੰਦੀ ਹੈ। ਇਹਦੇ ਵਿੱਚ ਸਰੀਰ ਵਿੱਚ ਜਿਹੜੇ ਸਾਨੂੰ ਤਿੰਨ ਸਰੀਰ ਮਿਲੇ ਨੇ, ਇਹਦੇ ਵਿੱਚ ਜੇ ਸਾਨੂੰ ਗਿਆਨ ਵੱਧਦਾ ਹੈ, ਸ਼ਬਦ ਦਾ ਫਲਾਹ ਹੁੰਦਾ ਹੈ, ਤਾਂ ਕਰਕੇ ਸਾਨੂੰ ਪ੍ਰਭੂ ਦਾ ਨਾਮ ਜਪਣਾ ਚਾਹੀਦਾ। ਕਿਸੇ ਵੀ ਟਾਈਮ ਜਪੋ, ਕਿਤੇ ਵੀ ਬੈਠ ਕੇ ਜਪ ਲਓ। ਕੰਮਾਂ ਕਾਰਾਂ ਦੇ ਵਿੱਚ ਵੀ ਜਪ ਸਕਦੇ ਹਾਂ, ਗੱਡੀ ਚਲਾਉਂਦੇ ਵੀ ਜਪ ਸਕਦੇ ਹਾਂ, ਪਰ ਗੱਡੀ ਚਲਾਉਂਦੇ ਧਿਆਨ ਨਹੀਂ ਕਰ ਸਕਦੇ। ਸੋ ਆਸਤੇ ਆਸਤੇ ਸਵਾਸ ਸੰਗਤ ਦੇ ਵਿੱਚੋਂ ਪੈਂਦਾ ਹੈ। ਤਦੇ ਸਤਿਗੁਰੂ ਕਹਿੰਦੇ ਏ ਘੜੀ ਆਦੀ ਘੜੀ ਆਦੀ ਹੂੰ ਤੇ ਆਦਿ ਭਗਤਨ ਸੇਤੀ ਗੋਸ਼ਟੇ ਜੋ ਕਿੰਨੇ ਸੋ ਲਾਭ। ਗੁਰੂ ਜੀ ਸਾਨੂੰ ਸਿੱਖਿਆ ਦਿੰਦੇ ਨੇ, ਬੰਦਗੀ ਕਰਨ ਦੇ ਨਾਲ ਸੁਭਾਅ ਚੇਂਜ ਹੋਣੇ ਜ਼ਰੂਰੀ ਨੇ। ਜਿਹਦਾ ਆਚਰਣ ਸਧ ਨੇ, ਵਿਵਹਾਰ ਸੁਧ ਨੇ, ਆਚਾਰ ਆਹਾਰ ਵਿਵਹਾਰ ਦੇ ਵਿੱਚ ਫਰਕ ਹੈ, ਉਹਦੀ ਭਗਤੀ ਵੀ ਪ੍ਰਫੁੱਲਤ ਨਹੀਂ ਹੋਇਆ ਕਰਦੀ। ਗੁਰੂ ਨਾਨਕ ਦੀ ਇਸ ਜਿਹੜਾ ਸਤਸੰਗ ਦੇ ਵਿੱਚ ਸਾਨੂੰ ਇਹ ਸਿੱਖਿਆ ਲੈਣ ਵਾਸਤੇ ਆਉਂਦੇ ਹਾਂ। ਸੋ ਤਾਂ ਕਰਕੇ ਖਿਆਲ ਲੈ ਕੇ ਆਓ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜਗ ਜਲੰਧਰ ਦੀ ਸਾਰ ਲੈਂਦੇ। ਆਪ ਜੀ ਇੱਕ ਜਗ੍ਹਾ ਤੁਰੇ ਜਾ ਰਹੇ ਨੇ, ਭਾਈ ਵਾਲਾ ਤੇ ਭਾਈ ਮਰਦਾਨਾ। ਉਸ ਵੇਲੇ ਸਤਿਗੁਰੂ ਜੀ ਅੱਗੇ ਬੇਨਤੀ ਕੀਤੀ ਭਾਈ ਵਾਲੇ ਨੇ, ਮਹਾਰਾਜ ਆਪਾਂ ਕਿੱਥੇ ਤੁਰੇ ਜਾ ਰਹੇ ਹਾਂ? ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੀ ਇਹ ਮਗਰਮੱਛ ਹੈ, ਉਹਦੀ ਪਿੱਠ ਤੇ ਤੁਰੇ ਜਾ ਰਹੇ ਹਾਂ। ਕਹਿੰਦੇ ਮਹਾਰਾਜ ਬਹੁਤ ਦੂਰ ਤੱਕ ਕੁਛ ਦਿੰਦਾ ਨਹੀਂ, ਇਹ ਕਿਹੜੀ ਜਗ੍ਹਾ ਕਿਵੇਂ ਹੈ ਐਡਾ ਵੱਡਾ? ਗੁਰੂ ਜੀ ਕਹਿਣ ਲੱਗੇ ਭਾਈ ਮਰਦਾਨਿਆ, ਇਹ ਮਗਰਮੱਛ ਹੈ, ਇਹ 35 ਮੀਲ ਚੌੜਾ, 100 ਮੀਲ ਲੰਬਾ, ਬਹੁਤ ਵੱਡਾ ਇਹਦਾ ਸਰੀਰ ਹੈ, ਪਰ ਅਸੀਂ ਇਹਦੇ ਕਰਕੇ ਹੀ ਆਏ ਹਾਂ, ਇਹਦੇ ਉਧਾਰ ਕਰਕੇ। ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀਵਾਂ ਦੇ ਉਧਾਰ ਕਰਨ ਵਾਸਤੇ ਸੰਸਾਰ ਤੇ ਆਪ ਜੀ ਨੇ ਅਵਤਾਰ ਧਾਰਿਆ, ਜਿਨ੍ਹਾਂ ਦੀ ਬਾਬਤ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ, ਚਰਨ ਧੋਏ ਰਹਿ ਰਾਸ ਕਰ ਚਰਨਾਂ ਵਿੱਚ ਸਿੱਖਾਂ ਪਲਾਇਆ। ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਦੇ ਭਲੇ ਵਾਸਤੇ ਇਉਂ ਆਏ।

ਗੁਰੂ ਨਾਨਕ ਦੇਵ ਮਹਾਰਾਜ ਕਲੂ ਕਾਲ ਦੇ ਅਵਤਾਰ ਮੰਨੇ ਗਏ ਨੇ। ਜਿਵੇਂ ਕੋਈ ਸਮੇਂ ਦਾ ਰਾਜਾ ਹੁੰਦਾ, ਰਾਜੇ ਦੀ ਪਰਜਾ ਵੀ ਸੰਸਾਰ ਚ ਜ਼ਿਆਦਾ ਚੱਲਦੀ ਹੈ, ਐਸੇ ਤਰ੍ਹਾਂ ਹੀ ਇਹ ਕਲੂ ਕਾਲ ਦੇ ਵਿੱਚ ਇਸ ਬ੍ਰਹਮੰਡ ਦੇ ਮਾਲਕ ਗੁਰੂ ਨਾਨਕ ਨੇ, ਜਿਨ੍ਹਾਂ ਨੇ ਉਪਦੇਸ਼ ਦੇ ਕੇ ਜੀਵਾਂ ਦਾ ਉਧਾਰ ਕੀਤਾ ਹੈ। ਸੋ ਜੋ ਵੀ ਅਸੀਂ ਗੁਰੂ ਘਰ ਆਉਂਦੇ ਹਾਂ, ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਦਸੇ ਪਾਤਸ਼ਾਹੀਆਂ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗਿਆਰਵੀਂ ਜੋਤ, ਇਹਨਾਂ ਦੇ ਵਚਨਾਂ ਦੇ ਆਧਾਰ ਤੇ ਆਪਣੇ ਜੀਵਨ ਨੂੰ ਸਫਲਾ ਕਰਦੇ ਹਾਂ, ਸਾਨੂੰ ਗੁਰਸਿੱਖ ਤੇ ਗੁਰਮੁਖ ਕਿਹਾ ਜਾਂਦਾ ਹੈ। ਜੇ ਅਸੀਂ ਇਹਨਾਂ ਵਚਨਾਂ ਤੋਂ ਉਲਟ ਚੱਲਦੇ ਹਾਂ, ਉਹਦੇ ਵਿੱਚ ਮਨਮੁਖ ਕਿਹਾ ਜਾਂਦਾ ਹੈ। ਮਨਮੁਖ ਦਾ ਮਤਲਬ ਹੁੰਦਾ ਆਪਦੇ ਮਨ ਦੇ ਮੁਤਾਬਕ ਕੰਮ ਕਰਨੇ, ਗੁਰਮੁਖ ਦਾ ਮਤਲਬ ਹੁੰਦਾ ਵੀ ਗੁਰੂ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਉਸ ਮੁਤਾਬਕ ਆਪਣੇ ਜੀਵਨ ਨੂੰ ਸਫਲਾ ਕਰਨਾ। ਸੋ ਮਨ ਕੀ ਚੀਜ਼ ਹੈ? ਮਨ ਇੱਕ ਜਿੰਨੇ ਵੀ ਸਾਡੇ ਕਰਮ ਇੰਦਰੇ ਨੇ, ਇਹਨਾਂ ਦੇ ਪੰਜੇ ਤੱਤਾਂ ਦੀ ਸੂਖਸਮ ਬਣਾਵਟ ਮਨ ਹੈ। ਮਨ ਕਈ ਗੱਲਾਂ ਸੋਚਦਾ ਹੈ। ਮਨ ਕਿਤੇ ਜਿੱਧਰ ਦੀਆਂ ਅੱਖਾਂ ਜਾਂਦੀਆਂ ਨੇ ਉੱਧਰ ਨੂੰ ਮਨ ਭਜਦਾ। ਕਬੀਰ, ਮਨ ਪੰਖੀ ਪਿਆ, ਉੱਡ ਉੱਡਦਾ ਦਿਸ ਜਾਏ, ਜੋ ਜੈਸੀ ਸੰਗਤ ਕਰੇ ਤੈਸੋ ਹੀ ਫਲਕ ਹੈ। ਕਿਉਂਕਿ ਜਿੱਥੇ ਅੱਖਾਂ ਜਾਂਦੀਆਂ ਨੇ ਵੈਸੇ ਹੀ ਫੁਰਨੇ ਬਣਨੇ ਸ਼ੁਰੂ ਹੋ ਜਾਂਦੇ ਨੇ, ਵੈਸੇ ਹੀ ਖਿਆਲ ਬਣਨੇ ਸ਼ੁਰੂ ਹੋ ਜਾਂਦੇ। ਤੁਸੀਂ ਪਾਠ ਕਰਨ ਲੱਗ ਜਾਓ, ਨਿਤਨੇਮ ਕਰਦੇ ਹੋ, ਜਿੱਧਰ ਤੁਹਾਡੀਆਂ ਅੱਖਾਂ ਜਾਣਗੀਆਂ ਉਹ ਤੁਹਾਡੇ ਅੰਦਰ ਫਿਲਮ ਚੱਲ ਪਈ, ਉਹੀ ਫੋਟੋ ਚੱਲ ਪਈ, ਉਹੀ ਸੋਚਣ ਲੱਗ ਗਏ। ਹੁਣ ਉਸ ਚੀਜ਼ ਦੇ ਨਾਲ ਕੀ ਹੋਵੇਗਾ? ਗੁਰੂ ਜੀ ਕਹਿੰਦੇ ਬਈ ਪਹਿਲਾਂ ਇਸ ਨੂੰ ਆਪਦੇ ਕਰਮ ਇੰਦਰੀਆਂ 'ਤੇ ਧਿਆਨ ਦੇਣਾ ਪਵੇਗਾ। ਕਰਮ ਇੰਦਰੇ ਅੱਖਾਂ 'ਤੇ, ਅੱਖਾਂ ਇਨਸਾਨ ਦੀਆਂ ਪਾਪ ਕਰਦੀਆਂ ਨੇ, ਜਿੱਧਰ ਜਾਂਦੀਆਂ ਨੇ ਮਾੜਾ ਚੰਗਾ ਇਹੀ ਅੰਦਰ ਲੈ ਕੇ ਜਾਂਦੀਆਂ ਨੇ, ਬੰਦੇ ਦੀ ਸੋਚ ਵੈਸੀ ਬਣਦੀ ਹੈ। ਸੋ ਉਸ ਤੋਂ ਬਾਅਦ ਅੱਖਾਂ ਜਦੋਂ ਨੇਤਰਬੰਦ ਕਰਕੇ ਅਸੀਂ ਸੰਗਤ 'ਚ ਬਹਿੰਦੇ ਹਾਂ, ਸਿਮਰਨ ਕਰਦੇ ਹਾਂ, ਅੱਖਾਂ ਦੇ ਨਾਲ ਨਾਲ ਸ਼ਬਦ ਕਰਦੇ ਹਾਂ ਰਸਨਾ ਦੇ ਨਾਲ, ਕੰਨਾਂ ਨੂੰ ਸ਼ਬਦ ਸੁਣ ਚ ਲਾਉਂਦੇ ਹਾਂ, ਅਤੇ ਐਸੇ ਤਰ੍ਹਾਂ ਹੀ ਆਸਤੇ ਆਸਤੇ ਮਨ ਦੀ ਜਿਹੜੀ ਹੈ ਇਕਾਗਰਤਾ ਵਧਣੀ ਸ਼ੁਰੂ ਹੋ ਜਾਂਦੀ ਹੈ। ਪਹਿਲੇ ਪੈਰ ਸ਼ਰਧਾ, ਇਕਾਗਰਤਾ, ਨਿਰਵਾਣਤਾ, ਇਹ ਤਿੰਨ ਸੁਨਹਿਰੀ ਅਸੂਲ ਸਾਨੂੰ ਸੰਗਤ 'ਚ ਚਾਹੀਦੇ ਹੁੰਦੇ ਨੇ। ਇਹ ਤਿੰਨੇ ਵਸਤੂਆਂ ਜੇ ਸਾਡੀ ਝੋਲੀ 'ਚ ਪੈ ਗਈਆਂ, ਉਸ ਤੋਂ ਬਾਅਦ ਕੋਈ ਐਸੀ ਚੀਜ਼ ਨਹੀਂ ਜਿਹੜੀ ਗੁਰੂ ਦੇ ਘਰ ਦੇ ਵਿੱਚੋਂ ਪ੍ਰਾਪਤ ਨਾ ਹੋਵੇ। ਸੋ ਖਿਆਲ ਲੈ ਕੇ ਆਓ, ਗੁਰੂ ਬਾਬਾ ਜੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਾ, ਇਹ 100 ਮੀਲ ਲੰਬਾ, 35 ਮੀਲ ਚੌੜਾ ਹੈ। ਆਖਿਰ ਨੂੰ ਚੱਲੇ ਜਾ ਰਹੇ ਨੇ, ਜਾਂਦੇ ਜਾਂਦੇ ਉਹਦੇ ਸਿਰ 'ਤੇ ਰਾਤ ਕੱਟੀ, ਸੁਬਹ ਅੰਮ੍ਰਿਤ ਵੇਲੇ ਕੀਰਤਨ ਹੋਇਆ, ਉਸ ਕੀਰਤਨ ਦੇ ਨਾਲ ਜਿਹੜਾ ਸੀ, ਕੀਰਤਨ ਤੋਂ ਬਾਅਦ ਸਮਾਪਤੀ ਦੀ ਅਰਦਾਸ ਹੋਈ। ਉਸ ਵੇਲੇ ਮਰਦਾਨੇ ਨੇ ਅਰਦਾਸ ਕੀਤੀ, ਅੱਖਰ ਵੱਧਾ ਘਾਟਾ ਪੁਲਚਕ ਮਾਫ ਕਰਿਓ। ਸੋ ਅੱਗੇ ਵਾਸਤੋਂ ਚਿੱਦੀ ਇਕਾਗਰਤਾ ਦੁਆਰਾ ਕੀਰਤਨ ਕਰਨ ਦਾ ਬਲ ਬਖਸ਼ਿਓ। ਅਰਦਾਸ ਕਰਕੇ ਬੈਠਾ, ਸਾਹਮਣੇ ਪ੍ਰਕਾਸ਼ ਹੋਇਆ, ਪ੍ਰਕਾਸ਼ ਦੇ ਵਿੱਚ ਇੱਕ ਆਤਮਾ ਹੱਥ ਜੋੜ ਕੇ ਖੜੀ ਹੈ। ਕੀ ਕਹਿ ਰਹੀ ਹੈ? ਮਹਾਰਾਜ, ਮੇਰੇ 'ਤੇ ਕਿਰਪਾ ਕੀਤੀ ਹੈ ਤੁਸੀਂ, ਮੇਰਾ ਸਰਾਫ, ਅੱਜ ਸਰਾਫ ਦਾ ਖਾਤਮਾ ਹੋਇਆ। ਉਸ ਵੇਲੇ ਜਦੋਂ ਇਹ ਬੇਨਤੀ ਕਰ ਰਹੀ ਹੈ, ਉਸ ਵੇਲੇ ਝੱਟ ਹੀ ਭਾਈ ਮਰਦਾਨੇ ਨੇ ਪੁੱਛਿਆ, ਤੂੰ ਕੌਣ ਹੈ? ਕਿਸਨੇ ਤੈਨੂੰ ਸਰਾਫ ਦਿੱਤਾ? ਉਸ ਵੇਲੇ ਉਸ ਆਤਮਾ ਬੋਲ ਰਹੀ ਹੈ ਵੀ ਤ੍ਰੇਤੇ ਯੁੱਗ ਦੇ ਵਿੱਚ ਰਾਜਾ ਜਨਕ ਹੋਇਆ। ਰਾਜਾ ਜਨਕ ਨੇ, ਮੈਂ ਤਪਸਵੀ ਸੀ, ਤਪਸਵੀ ਹੋਣ ਕਰਕੇ ਉਹਨਾਂ ਦਾ ਵਚਨ ਨਾ ਮੰਨਿਆ, ਉਹਨਾਂ ਦਾ ਮੈਂ ਜਿਹੜਾ ਸੀ ਸਰਾਫ ਦਿੱਤਾ। ਇੱਕ ਰਾਜਾ ਜਿਹੜਾ ਰਾਜਾ ਜਨਕ ਸੀ, ਰਾਜ ਭਾਗ ਕਰਦਾ ਹੋਇਆ ਵੀ ਵਰਮ ਗਿਆਨੀ ਸੀ, ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵਿਆਸ, ਉਹਨਾਂ ਦੀ ਵਾਪਤ ਕੁਛ ਪੰਗਤੀਆਂ ਉਹਨਾਂ ਦਾ ਜੀਵਨ ਦੱਸਦੇ ਨੇ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ,
ਉਹ ਐਡਾ ਵੱਡਾ ਰਾਜਾ ਹੋਣ ਕਰਕੇ ਭਗਤ ਸੀ ਪਰਮਾਤਮਾ ਦਾ, ਮਾਇਆ ਵਿੱਚ ਸੰਸਾਰ ਵਿੱਚ ਰਹਿੰਦਾ ਸਾਰੇ ਸੁੱਖ ਸੀ, ਪਰ ਸੁੱਖਾਂ ਦੇ ਵਿੱਚ ਰਹਿੰਦਾ ਉਹ ਵੀ ਉਦਾਸ ਰਹਿੰਦਾ ਸੀ। ਸੋ ਉਹਨਾਂ ਦੀ ਬਾਬਤ ਇਉਂ ਫਰਮਾਨ ਆਉਂਦਾ ਹੈ।

ਸੋ ਰਾਜਾ ਜਨਕ ਦੀ ਬਾਬਤ ਆਉਂਦਾ ਹੈ ਵੀ ਇਹੋ ਜਿਹਾ ਗੁਰਮੁਖ ਪਿਆਰਾ ਰਾਜ ਭਾਗ ਦੇ ਵਿੱਚ, ਕਿਉਂਕਿ ਜਿਹੜੀ ਗੁਰੂ ਨਾਨਕ ਨੇ ਕਿਰਪਾ ਕਰਨੀ ਹੈ, ਇਹ ਨਹੀਂ ਵੀ ਤੁਸੀਂ ਸਾਰੀ ਜ਼ਿੰਦਗੀ ਉਹ ਪਾਟੇ ਕੱਪੜੇ ਪਾ ਕੇ ਬੈਠੇ ਰਹੋ, ਤੁਸੀਂ ਇਹ ਨਹੀਂ ਵੀ ਸਾਰੀ ਜ਼ਿੰਦਗੀ ਸਮਾਧੀਆਂ ਹੀ ਲਾਈ ਜਾਓ, ਜਿਹੜੀ ਪੜ੍ਹਾਈ ਪੜ੍ਹ ਲਈ ਉਹਨੇ ਤੁਹਾਨੂੰ ਅਵਸਥਾ ਦੇ ਦਿੱਤੀ, ਉਸ ਅਵਸਥਾ ਦਾ ਆਨੰਦ ਮਾਣਦੇ ਹੋਏ ਦੁਨਿਆਵੀ ਕਾਰ ਵਿਹਾਰ ਵੱਡੇ ਵੱਡੇ ਰਿਸ਼ੀ ਮੁਨੀ ਵੀ ਕਰਦੇ ਆਏ ਨੇ। ਬਾਬਾ ਵੀਰ ਸਿੰਘ ਜੀ ਦੇ ਨਾਲ 25,000 ਫੌਜ ਹੁੰਦੀ, ਜਿਨ੍ਹਾਂ ਦੇ ਅਸਥਾਨ ਨਰੰਗਾਬਾਦ ਬਣੇ ਹੋਏ ਨੇ। ਜਦ ਤੁਸੀਂ ਜਾਓਗੇ ਤਰਨ ਤਾਰਨ ਸਾਹਿਬ ਏਰੀਏ ਦੇ ਵਿੱਚ, ਅਤੇ ਹੋਰ ਵੀ ਅਸਥਾਨ ਬਣੇ ਨੇ। ਬ੍ਰਹਮ ਗਿਆਨੀ ਮਹਾਂਪੁਰਸ਼ ਸੀ, ਉਹਨਾਂ ਨੇ ਮਲੇਰਕੋਟਲੇ, ਸਮਾਂ ਉਸ ਵੇਲੇ ਇਹੋ ਜਿਹਾ ਸੀ, ਕੋਈ ਗੁਰਸਿੱਖ ਗੁਰਮੁਖ ਬੀਬੀ ਉਸ ਨਵਾਬ ਨੇ ਘੇਰ ਕੇ ਆਪਦੀ ਬੇਗਮ ਬਣਾਉਣੀ ਚਾਹਿਆ। ਉਸ ਵੇਲੇ ਉਹਨੇ ਗੁਰਮੁਖ ਬੀਬੀ ਨੇ ਉਹਦੀਆਂ ਕੋਈ ਸ਼ਰਤਾਂ ਨਾ ਕਬੂਲੀਆਂ। ਜਦੋਂ ਸ਼ਰਤਾਂ ਨਾ ਕਬੂਲੀਆਂ, ਉਸ ਨੇ ਆਪਦੀ ਤੁਹੀਨ ਮੰਨੀ, ਆਖਰ ਨੂੰ ਬੀਬੀ ਨੂੰ ਅੰਦਰ ਹੀ ਖਤਮ ਕਰਕੇ ਕਵਰ ਪੱਟ ਕੇ ਉਹਨੂੰ ਧਰਤੀ 'ਚ ਦੱਬ ਦਿੱਤਾ। ਬਾਬਾ ਵੀਰ ਸਿੰਘ ਜੀ ਨੂੰ ਪਤਾ ਲੱਗਿਆ। ਬਾਬਾ ਵੀਰ ਸਿੰਘ ਜੀ ਕੌਣ ਸਨ? ਭਾਈ ਦਇਆ ਸਿੰਘ ਜੀ ਦਸਮੇਸ਼ ਪਿਤਾ ਮਹਾਰਾਜ ਨੂੰ ਜਿਨ੍ਹਾਂ ਨੇ ਪਹਿਲਾ ਅਸੀਸ ਦਿੱਤਾ, ਉਹ ਸੰਪਰਦਾ ਦੇ ਵਿੱਚ ਮਹਾਂਪੁਰਸ਼ ਹੋਏ ਨੇ। ਉਸ ਵੇਲੇ ਅੰਗਰੇਜ਼ਾਂ ਦਾ ਸਮਾਂ ਸੀ, ਜਿੱਥੇ ਕੋਈ ਧੱਕਾ ਹੁੰਦਾ ਉਹਨਾਂ ਦੀ ਮਦਦ ਕਰਦੇ। ਵੈਸੇ ਉਹ ਰਾਜ ਭਾਗ ਨਹੀਂ, ਕੋਈ ਇਹੋ ਜਿਹੀ ਜਗ੍ਹਾ ਨਹੀਂ, ਸੋ ਇੱਛਾ ਰੱਖਦੇ ਸੀ ਮੈਂ ਰਾਜ ਭਾਗ ਕਰਾਂ। ਇੱਕ ਸਾਧੂ ਹੋਣ 'ਤੇ ਜਿੱਥੇ ਵੀ ਕੋਈ ਲੋੜ ਪੈਂਦੀ ਉਹਨਾਂ ਦੇ ਨਾਲ ਮਦਦ ਕਰਦੇ। ਸੋ ਸਮਾਂ ਆਇਆ, ਉਹ ਬੀਬੀ ਨੂੰ ਮਲੇਰਕੋਟਲੇ ਦੇ ਨਵਾਬ ਨੇ, ਜਦੋਂ ਉਸ ਕਈ ਯਤਨ ਕੀਤੇ ਆਪਦੀ ਬੇਗਮ ਬਣਾਉਣ ਨੂੰ ਨਾ ਬਣੀ, ਅਖੀਰ ਨੂੰ ਅੰਦਰ ਕਵਰ ਪੱਟ ਕੇ ਉਹਨੂੰ ਦਫਨਾ ਦਿੱਤਾ। ਕੁਛ ਸਮੇਂ ਬਾਅਦ ਬਾਬਾ ਜੀ ਪਾਸ ਕਿਸੇ ਨੇ ਖਬਰ ਪਹੁੰਚਾਈ, ਬਾਬਾ ਜੀ ਗੁਰਸਿੱਖ ਲੜਕੀ ਸੀ, ਨਵਾਬ ਨੇ ਮਲੇਰਕੋਟਲੇ ਨੇ ਧੱਕਾ ਕੀਤਾ ਹੈ, ਉਹਨਾਂ ਨੇ ਉਹਨਾਂ ਨੂੰ ਖਤਮ ਕਰਕੇ ਅੰਦਰ ਦਫਨਾ ਦਿੱਤਾ। ਬਾਬਾ ਜੀ ਆਪਣੇ ਨਾਲ ਫੌਜ ਲਈ ਮਲੇਰਕੋਟਲੇ 'ਤੇ ਆ ਕੇ ਮਲੇਰਕੋਟਲੇ ਨੂੰ ਘੇਰਾ ਪਾ ਲਿਆ। ਘੇਰਾ ਪਾ ਕੇ ਉਹਨਾਂ ਨੇ ਕਿਹਾ, ਕਹਿੰਦੇ ਵੀ ਜੋ ਬੀਬੀ ਦਾ ਸਰੀਰ ਹੈ ਸਾਨੂੰ ਦੇ ਦਿਓ, ਅਸੀਂ ਤਾਂ ਲੜਾਈ ਝਗੜੇ ਵਾਲੇ ਨਹੀਂ ਹਾਂ, ਅਸੀਂ ਤਾਂ ਇੱਕ ਜਿਹਦੇ ਨਾਲ ਕੋਈ ਧੱਕਾ ਕਰਦਾ ਉਹਦੇ ਨਾਲ ਲੜਦੇ ਹਾਂ। ਜਦੋਂ ਨਵਾਬ ਨੂੰ ਇਹ ਗੱਲ ਕਹੀ, ਨਵਾਬ ਕਹਿੰਦਾ ਵੀ ਤੁਸੀਂ ਸਾਡੇ ਕੀ ਲੱਗਦੇ ਹੋ, ਐਂ ਕਿਵੇਂ? ਆਖਿਰ ਨੂੰ ਉੱਥੇ ਜੰਗ ਹੋਇਆ, ਉਹਦੇ ਵਿੱਚ ਨਵਾਬ ਮਾਰਿਆ ਗਿਆ। ਉਸ ਵੇਲੇ ਜਿਹੜੀ ਨਵਾਬ ਦੀ ਬੇਗਮ ਸੀ, ਇੱਕ ਉਹਦੇ ਪੁੱਤਰ ਮੂੰਹ ਦੇ ਵਿੱਚ ਘਾਹ ਲੈ ਕੇ ਨੰਗੇ ਪੈਰੀ ਬਾਬਾ ਜੀ ਦੇ ਚਰਨਾਂ 'ਚ ਗਿਰੀ। ਬਾਬਾ ਜੀ ਆ ਤਿੜ ਲੱਗੀ ਰਹਿਣ ਦੋ। ਬਾਬਾ ਜੀ ਕਹਿੰਦੇ ਅਸੀਂ ਕਿਹੜਾ ਰਾਜ ਭੋਗ ਕਰਨਾ ਸੀ, ਪਹਿਲਾਂ ਵੀ ਤੁਹਾਨੂੰ ਬੇਨਤੀ ਕੀਤੀ ਸੀ ਵੀ ਬੀਬੀ ਦਾ ਸਰੀਰ ਦੇ ਦਿਓ, ਅਸੀਂ ਆਪਦੀ ਮਰਜ਼ਾਦਾ ਮੁਤਾਬਕ ਸੰਸਕਾਰ ਕਰ ਲਵਾਂਗੇ, ਸਾਡਾ ਤਾਂ ਇਹੀ ਗੱਲ ਸੀ, ਪਰ ਤੁਸੀਂ ਆਪਦਾ ਰਾਜ ਭਾਗ ਭੋਗੋ, ਉਹਦੇ 'ਚ ਕੋਈ ਮਤਵਲ ਨਹੀਂ, ਤੇਰੇ ਘਰ ਵਾਲਾ ਜੇ ਪਹਿਲਾਂ ਗੱਲ ਮੰਨ ਲੈਂਦਾ ਉਹ ਜਿਉਂਦਾ ਰਹਿ ਜਾਂਦਾ। ਸੋ ਬਾਬਾ ਜੀ ਇਹੋ ਜਿਹੇ ਮਹਾਂਪੁਰਸ਼ ਬ੍ਰਹਮ ਗਿਆਨੀ, ਜਿਨ੍ਹਾਂ ਦੇ ਲੰਗਰ ਵਿੱਚ 35 ਮਣ ਨੂਣ ਵਰਤਿਆ ਜਾਂਦਾ ਸੀ, ਵਿੱਚ ਘੋੜਿਆਂ ਨੂੰ ਹਾਥੀਆਂ ਨੂੰ, ਲੰਗਰ ਵਿੱਚ ਲੰਗਰ ਦੇ ਦੇਗੇ ਐਡੇ ਐਡੇ, ਇਸ ਵੇਲੇ ਵੀ ਤੁਸੀਂ ਦੇਖੋਗੇ ਪੌੜੀਆਂ ਲੱਗ ਕੇ ਸਾਫ਼ ਹੁੰਦੇ ਨੇ। ਇਹ ਕਿਹਦੀ ਬਰਕਤ ਹੈ? ਨਾਮ ਦੀ ਬਰਕਤ। ਜਿਨ੍ਹਾਂ ਨੇ ਨਾਮ ਜਪਿਆ ਜਦ ਵੀ ਕਿਸੇ ਵੀ ਸਮੇਂ 'ਚ ਹੋਏ ਨੇ, ਉਹ ਤਾਂ ਉਸ ਵੇਲੇ ਉਹਨਾਂ ਦੇ ਜਿਹੜਾ ਸੀ ਕਿਰਪਾ ਉਸ ਨਾਮ ਦੀ ਵਾਪਰੀ ਹੈ। ਨਾਮ ਦੇ ਵਿੱਚ ਹੀ ਬਾਬਾ ਫਰੀਦ ਨੇ ਕਿਸੇ ਮੌਕੇ, ਬਾਬਾ ਫਰੀਦ ਦੀ ਮਾਤਾ ਕਹਿੰਦੀ ਹੈ, ਫਰੀਦਾ ਆਪਣੇ ਘਰ ਦੇ ਵਿੱਚ ਅੱਜ ਰਾਸਣ ਮੁੱਕ ਗਿਆ, ਕਹਿਣ ਲੱਗੇ ਕੋਈ ਨਹੀਂ ਦੱਸੋ ਕੀ ਚਾਹੁੰਦੇ ਹੋ? ਕਹਿੰਦੇ ਉਹ ਖੁਦਾ ਦੇ ਅੱਗੇ ਅਰਦਾਸ ਕਰ ਵੀ ਸਾਨੂੰ ਰਾਸਣ ਮਿਲ ਜਾਵੇ। ਬਾਬਾ ਫਰੀਦ ਨੇ ਮਾਲਾ ਚੱਕੀ, ਅੰਦਰ ਬੈਠ ਕੇ ਤਸਵੀ ਫੇਰੀ, ਉਸ ਖੁਦਾ ਦੀ ਬੰਦਗੀ ਕੀਤੀ। ਕੁਛ ਸਮੇਂ ਦੇ ਵਿੱਚ ਸਮਾਨ ਬਹੁਤ ਆ ਗਿਆ, ਗੱਡੇ ਭਰ ਕੇ। ਫਰੀਦ ਦੀ ਮਾਤਾ ਕਹਿੰਦੀ ਹੈ, ਫਰੀਦਾ ਇੰਨਾ ਸਮਾਨ ਥੋੜੋ ਚਾਹੀਦਾ ਸੀ। ਉਸ ਵੇਲੇ ਫਰੀਦ ਕਹਿੰਦਾ, ਮਾਂ ਜੇਵੜ ਆਪ ਤੇਵੜ ਤੇਰੀ ਦਾਤ।
ਜਿੱਡਾ ਉਹ ਵੱਡਾ ਆਪ ਹੈ, ਉੱਡੀਆਂ ਉਹਦੀਆਂ ਦਾਤਾਂ ਨੇ, ਅਸੀਂ ਆਪਣੀ ਬੁੱਧੀ ਮੁਤਾਬਕ ਜੋ ਮੰਗਦੇ ਹਾਂ, ਪਰ ਪਰਮਾਤਮਾ ਦੀ ਬਖਸ਼ਿਸ਼ ਬਹੁਤ ਵੱਡੀ ਹੈ। ਸੋ ਖਿਆਲ ਲੈ ਕੇ ਆਓ, ਜਿਹੜਾ ਐਸੇ ਤਰ੍ਹਾਂ ਹੀ ਕਈ ਬ੍ਰਹਮ ਗਿਆਨੀ ਮਹਾਂਪੁਰਸ਼ ਗ੍ਰਿਸਤੀ ਜੀਵਨ ਦੇ ਵਿੱਚ ਵੀ ਰਹੇ ਨੇ। ਅਸੀਂ ਸੰਤਾਂ ਭਗਤਾਂ ਦੀ ਬਾਣੀ ਪੜ੍ਹਦੇ ਹਾਂ, ਗੁਰੂ ਮਹਾਰਾਜ ਦੀ 15 ਭਗਤਾਂ ਦੀ ਬਾਣੀ ਦਰਜ ਹੈ। ਗ੍ਰਿਸਤੀ ਹੋਣ ਦੇ ਨਾਲ ਨਾਲ ਆਪ ਜੀ ਨੇ ਉਸ ਪਰਮਾਤਮਾ ਦੇ ਨਾਲ ਲਿਵ ਲੋੜ ਜੋੜ ਕੇ ਰੱਖੀ। ਤੁਸੀਂ ਕਹੋਗੇ ਕਿਵੇਂ ਜੋੜੀ? ਭਗਤ ਤ੍ਰਿਲੋਚਨ ਜੀ, ਉਹਨਾਂ ਦਾ ਵੀ ਜੀਵਨ ਆਉਂਦਾ ਹੈ। ਭਗਤ ਜੈਦੇਵ ਜੀ ਹੋਏ ਨੇ, ਉਹਨਾਂ ਦਾ ਪਤਾ 526 ਤੇ ਆਉਂਦਾ ਹੈ। ਉਹ ਬਾਣੀ ਉਸ ਵੇਲੇ ਜਿਹੜਾ ਪਤਾ ਲਿਖ ਰਹੇ ਸੀ, ਲਿਖਦੇ ਹੋਏ ਅੱਜ ਦਿਮਾਗ 'ਚ ਕੋਈ ਗੱਲ ਨਹੀਂ ਆ ਰਹੀ, ਇੱਕ ਤੁਕ ਲਿਖੀ, ਅੱਗੇ ਆ ਨਹੀਂ ਰਿਹਾ ਕੁਛ। ਸੋਚ ਸੋਚ ਕੇ ਚੱਲਿਆ ਵੀ ਚਲੋ ਇਸ਼ਨਾਨ ਕਰਕੇ ਆਉਂਦੇ ਹਾਂ। ਜਦੋਂ ਇਸ਼ਨਾਨ ਕਰਨ ਚਲੇ ਗਏ, ਜੈਦੇਵ ਜੀ ਦੇ ਘਰ ਵਾਲੀ ਪ੍ਰਸ਼ਾਦਾ ਛਕ ਰਹੀ ਹੈ। ਦੇਖਿਆ ਜੈਦੇਵ ਜੀ ਕਹਿੰਦੇ, ਭਾਗਵਾਨ ਨੇ ਅੱਗੇ ਤਾਂ ਕਦੇ ਤੂੰ ਮੇਰੇ ਤੋਂ ਪਹਿਲਾਂ ਪ੍ਰਸ਼ਾਦਾ ਛਕਿਆ ਨਹੀਂ, ਅੱਜ ਕੀ ਗੱਲ? ਉਹ ਕਹਿਣ ਲਈ ਤੁਸੀਂ ਛਕ ਤਾਂ ਲਿਆ। ਕਹਿੰਦੇ ਮੈਂ ਕਿੱਥੇ ਛਕਿਆ, ਮੈਂ ਤਾਂ ਨਹਾਉਣ ਗਿਆ ਸੀ। ਕਹਿੰਦੇ ਇੱਥੇ ਕੌਣ ਬੈਠੇ ਸੀ? ਕਹਿੰਦੇ ਮੈਂ ਤਾਂ ਨਹਾਉਣ ਗਿਆ ਸੀ, ਇੱਥੇ ਮੈਨੂੰ ਨਹੀਂ ਪਤਾ ਕੌਣ ਬੈਠੇ ਸੀ। ਜੈਦੇਵ ਜੀ ਜਦੋਂ ਅੱਗੇ ਗਏ, ਜੇ ਦੇਖਿਆ ਉਹ ਪਤਾ ਵੀ ਪੂਰਾ ਲਿਖਿਆ ਹੋਇਆ। ਉਸ ਤੋਂ ਬਾਅਦ ਭੋਜਨ ਛਕਿਆ, ਭੋਜਨ ਛਕ ਕੇ ਉਹ ਜੈਦੇਵ ਜੀ ਦੇ ਘਰ ਵਾਲੀ ਨੇ ਉਹ ਬਚਿਆ ਸੀਤ ਪ੍ਰਸ਼ਾਦ ਛਕਿਆ। ਭਗਤਾਂ ਦੇ ਕਾਰਜ ਪਰਮਾਤਮਾ ਆਪ ਕਰਦਾ ਹੈ। ਸਤਸੰਗ ਜੀ, ਇਹ ਨਹੀਂ ਹੈ ਵੀ ਅਸੀਂ ਇਸ ਦੁਨੀਆ ਦੇ ਕੰਮ ਛੱਡ ਕੇ ਭਗਤੀ ਕਰਨੀ ਹੈ, ਇਹਦੇ ਵਿੱਚ ਹੀ ਸਾਨੂੰ ਸਾਰਾ ਕੁਛ ਸਿੱਖਣਾ ਪਵੇਗਾ। ਤਦੇ ਗੁਰਬਾਣੀ ਵਿੱਚ ਇਹੋ ਜਿਹੇ ਬਚਨ ਵੀ ਆਉਂਦੇ ਹਨ।

ਨਾਲ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ, ਜਿਵੇਂ ਬੱਚੇ ਨਾਲ ਮਾਤਾ ਦਾ ਰਿਸ਼ਤਾ ਜੁੜਿਆ ਹੋਇਆ, ਐਵੇਂ ਜਿਵੇਂ ਗੁਰੂ ਤੇ ਸਿੱਖ ਦਾ ਰਿਸ਼ਤਾ ਪਰਮਾਤਮਾ ਤੇ ਉਹਦੇ ਭਗਤਾਂ ਦਾ ਆਪਸ ਵਿੱਚ ਪਿਆਰ ਹੁੰਦਾ ਹੈ। ਸੋ ਖਿਆਲ ਲੈ ਕੇ ਆਓ, ਰਾਜਾ ਜਨਕ ਜਿਸ ਦੀ ਬਾਬਤ ਗੁਰਬਾਣੀ ਚ ਆਉਂਦਾ ਹੈ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਉਹ ਸੰਸਾਰ ਦੇ ਵਿੱਚ ਰਹਿੰਦਾ, ਰਾਜ ਭਾਗ ਭੋਗਦਾ, ਪਰ ਉਹਦਾ ਜੀਵਨ ਇੱਕ ਇਹ ਹੈ, ਬਰਾਗਮਈ, ਕਿਸੇ ਵਿੱਚ ਅਟੈਚਮੈਂਟ ਨਹੀਂ ਹੈ। ਤਦੇ ਹੀ ਉਹਨਾਂ ਦੀ ਵਾਪਤੀ ਉਹ ਫਰਮਾਨ ਆਉਂਦਾ ਹੈ।

ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਗੁਰਸਿੱਖਾਂ ਨੂੰ ਦੱਸਣ ਲੱਗੇ, ਕਹਿੰਦੇ ਭਾਈ ਗੁਰੂ ਘਰ ਦੇ ਵਿੱਚ ਜਿਨ੍ਹਾਂ ਨੇ ਨਾਮ ਧੰਨ ਜੋੜਿਆ ਉਹਨਾਂ ਨੂੰ ਧਨੀ ਮੰਨਿਆ ਗਿਆ ਹੈ। ਇਸੇ ਤਰ੍ਹਾਂ ਹੀ ਪ੍ਰੇਰਣਾ ਹੈ ਵੀ ਜਦੋਂ ਗੁਰੂ ਘਰ ਦੇ ਵਿੱਚ ਆਉਣਾ, ਧਿਆਨ ਰੱਖਿਆ ਜਾਵੇ, ਮੂੰਹ ਦੇ ਵਿੱਚੋਂ ਵਾਹਿਗੁਰੂ, ਦਿਲ ਚੋਂ ਵਾਹਿਗੁਰੂ ਨਿਕਲੇ, ਆਸਤੇ ਆਸਤੇ ਸਾਡੇ ਤੇ ਕਿਸੇ ਨਾ ਕਿਸੇ ਟਾਈਮ ਗੁਰੂ ਦੀ ਨਜ਼ਰ ਪੈ ਜਾਵੇ ਬੰਦਗੀ ਕਰਦਿਆਂ ਤੇ, ਜੋ ਅਸੀਂ ਮਾਲੋ ਮਾਲ ਹੋ ਜਾਈਏ। ਖਿਆਲ ਹੈ ਕਿ ਰਾਜਾ ਜਨਕ ਆਪਦਾ ਰਾਜ ਭਾਗ ਭੋਗ ਰਿਹਾ, ਅੱਜ ਆਪਦੀ ਵੱਗੀ ਚ ਬੈਠ ਕੇ ਕਿਤੇ ਨਿਕਲਿਆ, ਅੱਗੇ ਦੇਖਿਆ ਬਹੁਤ ਇਕੱਠ ਹੈ। ਇਕੱਠ ਨੂੰ ਦੇਖ ਕੇ ਪੁੱਛਣ ਲੱਗਿਆ ਰਾਜਾ ਜਨਕ ਵੀ ਇੱਥੇ ਇਕੱਠ ਕਿਹੜਾ ਹੈ। ਕਹਿਣ ਲੱਗੇ ਜੀ ਇੱਥੇ ਕੋਈ ਸਾਧੂ ਧੂਈਆਂ ਤਾਪਦਾ। ਪੰਜ ਧੂਈਆਂ ਕਹਿੰਦੇ ਨੇ ਜਿਵੇਂ ਬਹੁਤ ਜੇਠ ਹੜ੍ਹ ਦੀ ਧੁੱਪ ਪੈਂਦੀ ਹੈ, ਗਰਮੀਆਂ ਦੇ ਵਿੱਚ ਧੂਣੀਆਂ ਲਾ ਕੇ ਉਹਦੇ ਵਿੱਚ ਕੋਈ ਬਹਿ ਜਾਂਦਾ, ਉਹਨੂੰ ਧੂਣੀਆਂ ਤਾਪਣ ਕਹਿੰਦੇ ਨੇ। ਤੇ ਐਸੇ ਤਰ੍ਹਾਂ ਹੀ ਵੀ ਇਹ ਧੂਣੀਆਂ ਤਾਪਦਾ। ਤੇ ਉਸ ਵੇਲੇ ਰਾਜਾ ਜਨਕ ਕਹਿੰਦਾ ਵੀ ਬੁਲਾਓ। ਉਸ ਸਾਧੂ ਨੂੰ ਸੁਨੇਹਾ ਲਾਇਆ ਵੀ ਤੈਨੂੰ ਰਾਜਾ ਜਨਕ ਬੁਲਾ ਰਿਹਾ। ਰਾਜਾ ਜਨਕ ਦੀ ਜਦੋਂ ਇਹ ਗੱਲ ਸੁਣੀ, ਉਹਨੂੰ ਵੀ ਪਤਾ ਸੀ ਵੀ ਇਹ ਬ੍ਰਹਮ ਗਿਆਨੀ ਮਹਾਂਪੁਰਸ਼ ਹੈ। ਸੋ ਉਸ ਵੇਲੇ ਉਹਨੇ ਉੱਠ ਕੇ ਗਿਆ। ਰਾਜਾ ਜਨਕ ਕਹਿੰਦਾ ਭਾਈ ਦੇਖੋ, ਤੁਸੀਂ ਧੂਈਆਂ ਤਾਪ ਰਹੇ ਹੋ, ਇਹਦਾ ਕੋਈ ਇੰਨਾ ਖਾਸ ਫਾਇਦਾ ਨਹੀਂ ਹੈ, ਕਿਉਂਕਿ ਮਨ ਨੂੰ ਸੋਧਣਾ ਹੈ, ਤੁਸੀਂ ਉੱਤੋਂ ਬਰਮੀ ਨੂੰ ਕੁੱਟੀ ਜਾਂਦੇ ਹੋ, ਭਾਵ ਤੁਸੀਂ ਸਰੀਰ ਨੂੰ ਕਸ਼ਟ ਦੇ ਰਹੇ ਹੋ, ਮਨ ਤਾਂ ਤੁਹਾਡਾ ਦੁਖੀ ਹੋ ਰਿਹਾ ਹੈ। ਤੁਸੀਂ ਮਨ ਨੂੰ ਜੋੜਨ ਦਾ ਸਾਧਨ ਸਹਿਜ ਮਾਰਗ ਫੜੋ, ਇਹ ਕਠਿਨਾਈ ਵਾਲਾ ਮਾਰਗ ਨਾ ਚੁਣੋ। ਤੁਹਾਡੀ ਸੇਵਾ ਕਰਦੇ ਨੇ ਉਹ ਵੀ ਫੁਚਦੀ ਫਲ ਲੈ ਕੇ ਜਾਣਗੇ, ਜਿਹੜੇ ਹੋਰ ਤੁਹਾਡੇ ਆਲੇ ਦੁਆਲੇ ਉਹਨਾਂ ਨੂੰ ਵੀ ਮਿਲਣਾ। ਤਾਂ ਕਰਕੇ ਧੂਈਆਂ ਤੋਂ ਰਾਜਾ ਜਨਕ ਜੀ ਨੇ ਉਹਨਾਂ ਨੂੰ ਰੋਕਿਆ, ਕਹਿੰਦਾ ਜੀ ਸੱਤ ਵਚਨ ਮੈਂ ਰੁਕ ਜਾਵਾਂਗਾ। ਉਸ ਤੋਂ ਬਾਅਦ ਕੁਛ ਸਮਾਂ ਬਾਅਦ ਫੇਰ ਆਏ ਰਾਜਾ ਜਨਕ, ਉੱਥੇ ਦੇਖਿਆ ਫੇਰ ਭੀੜ ਲੱਗੀ ਵੀ ਕਹਿੰਦੇ ਵੀ ਕੀ ਹੋਇਆ। ਕਹਿੰਦੇ ਜੀ ਇੱਥੇ ਕੋਈ ਤਪੱਸਿਆ ਕਰ ਰਿਹਾ। ਕੀ ਕਰ ਰਿਹਾ? ਜਲ ਧਾਰਾ ਕਰ ਰਿਹਾ। ਹੁਣ ਠੰਡ ਦੀ ਮੌਸਮ ਹੈ, ਜਲ ਧਾਰਾ ਕਹਿੰਦੇ ਨੇ ਵੀ ਉੱਪਰ ਘੜਾ ਰੱਖ ਦੇਣਾ, ਥੱਲੇ ਵਹਿ ਜਾਣਾ, ਉਹ ਘੜੇ ਦੇ ਵਿੱਚ ਮੋਰੀ ਕਰ ਦਿੰਦੇ ਨੇ, ਵਿੱਚ ਉਹਦੇ ਪਾਣੀ ਹੇਠਾਂ ਗਿਰੀ ਜਾਂਦਾ। ਜਿਹੜੇ ਉਹਨਾਂ ਦੇ ਮੰਨਣ ਵਾਲੇ ਪ੍ਰੇਮੀ ਹੁੰਦੇ ਨੇ ਉਹ ਆ ਕੇ ਘੜੇ 'ਚ ਪਾਣੀ ਪਾਈ ਜਾਂਦੇ ਨੇ, ਉਹ ਥੱਲੇ ਬੈਠੇ ਰਹਿੰਦੇ, ਪਾਣੀ ਰਾਤ ਦਾ ਠੰਡਾ ਹੁੰਦਾ। ਸੋ ਇਸ ਤਰ੍ਹਾਂ ਕਰਕੇ ਕਹਿੰਦੇ ਕੋਈ ਤਪੱਸਵੀ ਹੈ ਸਾਧੂ, ਉਹ ਜਲ ਧਾਰਾ ਕਰ ਰਿਹਾ। ਉਸ ਵੇਲੇ ਰਾਜਾ ਜਨਕ ਕਹਿਣ ਲੱਗਿਆ ਬੁਲਾਓ। ਉਸ ਤਪੱਸਵੀ ਨੂੰ ਬੁਲਾਇਆ, ਆਇਆ, ਹੱਥ ਜੋੜੇ, ਦੱਸੋ ਮਹਾਰਾਜ ਕੀ ਹੁਕਮ ਹੈ। ਰਾਜਾ ਜਨਕ ਕਹਿੰਦਾ ਬਈ ਤੈਨੂੰ ਪਿਛਲੀ ਵਾਰੀ ਵੀ ਰੋਕਿਆ ਸੀ, ਤੂੰ ਧੂਈਆਂ ਤਾਪਦਾ ਸੀ, ਬਈ ਤੂੰ ਆਪਦੇ ਸਰੀਰ ਨੂੰ ਕਿਉਂ ਖਰਾਬ ਕਰਦਾ, ਬਰਮੀ ਨੂੰ ਕਿਉਂ ਕੁੱਟਦਾ? ਸੱਪ ਤਾਂ ਅੰਦਰ ਹੈ ਉਸ ਬਰਮੀ ਦੇ, ਇਹ ਸਰੀਰ ਦੇ ਅੰਦਰ ਮਨ ਹੈ, ਆਖਰ ਨੂੰ ਮਨ ਨੂੰ ਸਾਧਨ। ਤਦੇ ਗੁਰਬਾਣੀ ਕਹਿੰਦੀ ਹੈ ਮੰਮਾ ਮਨ ਸੋ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਦੇ ਨਾਲ ਸੰਬੰਧ ਹੈ। ਮਨ ਨੂੰ ਜੋੜਨ ਦੇ ਕਈ ਸਤਸੰਗ ਰਾਹੀਂ ਤਰੀਕੇ ਨੇ, ਕੀਰਤਨ ਦੇ ਰਾਹੀਂ, ਮਿਊਜ਼ਿਕ ਦੇ ਰਾਹੀਂ ਆਪਾਂ ਜੋੜਦੇ ਹਾਂ, ਕਦੇ ਸੰਗਤ 'ਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਾਪ ਕਰਦੇ ਹਾਂ ਮਿਊਜ਼ਿਕ ਦੇ ਨਾਲ, ਵੀ ਇੱਕ ਵਾਰੀ ਸੁਰਤ ਇਕੱਠੀ ਹੋ ਜਾਵੇ, ਉਹ ਆਨੰਦ ਸੁੱਖ ਅੰਦਰੋਂ ਵਾਪਰ ਜਾਵੇ, ਫਿਰ ਘਰ ਦੇ ਵਿੱਚ ਬੈਠ ਕੇ ਆਪਾਂ ਕਰਾਂਗੇ। ਕਿਉਂਕਿ ਰਸਤੇ ਦਾ ਪਤਾ ਲੱਗ ਗਿਆ, ਤਰੀਕਾ ਆ ਗਿਆ, ਥੋੜ੍ਹੀ ਬਹੁਤੀ ਇਕਾਗਰਤਾ ਇਕੱਠੀ ਹੋ ਗਈ। ਸੋ ਉਹਦੇ ਨਾਲ ਤਰੀਕਾ ਮਿਲਦੇ ਨਾਲ ਸਾਧ ਸੰਗਤ ਦੇ ਵਿੱਚੋਂ ਅਸੀਂ ਨੇ ਰਹਿ ਕੇ ਜਿੱਥੇ ਵੀ ਤੁਹਾਡੀ ਇਕਾਂਤ ਜਗ੍ਹਾ, ਇਕੱਲਿਆਂ ਨੂੰ ਜ਼ਰੂਰ ਰਹਿਣਾ ਪਵੇਗਾ, ਭਾਵੇਂ ਤੁਸੀਂ ਕਿਸੇ ਵੀ ਪੋਸਟ 'ਤੇ ਹੋ, ਇਕੱਲਿਆਂ ਨੂੰ ਇਕਾਂਤ ਸੇਵਨ ਕਰਨਾ ਹੀ ਪੈਣਾ। ਉਹਦੇ ਵਿੱਚ ਜਦੋਂ ਇਨਸਾਨ ਨੂੰ ਭਾਵੇਂ ਮਹੀਨੇ 'ਚ ਇੱਕ ਵਾਰੀ ਕਰੋ, 5-6 ਘੰਟੇ ਇਕੱਠੇ, ਉਹਦੇ ਵਿੱਚ ਕੀ ਹੁੰਦਾ, ਮਨ ਦੇ ਦੌੜਨ ਦੇ ਤਰੀਕੇ ਪਤਾ ਲੱਗ ਜਾਂਦਾ। ਜਿਵੇਂ ਹੁਣ ਕੋਈ ਇਨਸਾਨ ਨੇ ਗੱਡੀ 1 ਕਿਲੋਮੀਟਰ ਚਲਾਈ, ਉਹਨੂੰ ਓਨਾ ਕੁ ਪਤਾ ਲੱਗਦਾ। ਕੋਈ ਇਨਸਾਨ ਨੇ 100 ਕਿਲੋਮੀਟਰ ਚਲਾਉਣੀ ਅੱਜ ਮਹੀਨੇ ਬਾਅਦ, ਉਹਦਾ ਓਨਾ ਹੀ ਹੱਥ ਸਾਫ਼ ਹੋ ਜਾਂਦਾ। ਜਿੰਨਾ ਲੰਬਾ ਟਾਈਮ ਅਸੀਂ ਬਹਿੰਦੇ ਹਾਂ, ਸਾਨੂੰ ਆਪਦੀਆਂ ਹਰਕਤਾਂ ਦਾ ਪਤਾ ਲੱਗ ਜਾਂਦਾ, ਮਨ ਕਿੱਧਰ ਨੂੰ ਜਾ ਰਿਹਾ। ਪ੍ਰੇਮੀ ਜਨੋ, ਮਨ ਦੀਆਂ ਦੌੜ ਦਾ ਪਤਾ ਲੱਗਣ ਕਰਕੇ
ਇਨਸਾਨ ਉਹਦਾ ਕੋਈ ਨਾ ਕੋਈ ਹੱਲ ਲੱਭ ਲੈਂਦਾ, ਕਿਉਂਕਿ ਮਨ ਵੈਸੇ ਨਹੀਂ ਖੜਿਆ ਕਰਦਾ। ਮਨ ਨੂੰ ਰੋਕਣ ਵਾਸਤੇ ਕੋਈ ਨਾ ਕੋਈ ਚੀਜ਼ ਚਾਹੀਦੀ ਹੈ। ਮਨ ਇਕੱਲਾ ਕਦੇ ਨਹੀਂ ਰਹਿੰਦਾ। ਸਾਨੂੰ ਜਿਉਂ ਜਿਉਂ ਗਿਆਨ ਹੋਵੇਗਾ ਵੀ ਪੰਜੇ ਤੱਤਾਂ ਦੀ ਬਨਾਵਟ ਸਰੀਰ ਅਸਥੂਲ ਹੈ, ਸੂਖਸਮ ਇਹਨੂੰ ਚਲਾ ਰਿਹਾ, ਸੂਖਸਮ ਨੂੰ ਕਾਰਨ ਚਲਾ ਰਿਹਾ, ਕਾਰਨ ਨੂੰ ਆਤਮਾ ਚਲਾ ਰਹੀ ਹੈ, ਤੁਸੀਂ ਫਿਰ ਅਸਥੂਲ ਸਰੀਰ ਨਾਲ ਕਿੰਨਾ ਕੁ ਜ਼ੋਰ ਮਾਰੋਗੇ? ਤੁਸੀਂ ਅੱਗੇ ਆਤਮਾ ਬੰਨੀ ਨੂੰ ਜਾਓਗੇ। ਕਈ ਵਾਰੀ ਇਹ ਹੁੰਦਾ ਜੇ ਅਸੀਂ ਨਿਤਨੇਮ ਕਰਦੇ ਹਾਂ, ਜਿਹੜਾ ਸਾਡਾ ਸ਼ਬਦ ਹੈ ਕੰਨਾਂ 'ਚ ਸਾਫ ਸੁਣਦਾ, ਜਦੋਂ ਭਾਵੇਂ ਅਸੀਂ ਬੋਲਦੇ ਨਹੀਂ ਤਾਂ ਵੀ ਚੁੱਪ ਕਰਕੇ ਗੁਰਮੁਖੋ ਇਸ ਤਰ੍ਹਾਂ ਵੀ ਬੈਠ ਕੇ ਜਦੋਂ ਬੈਠਾਂਗੇ ਉਹ ਵੀ ਕੰਨਾਂ 'ਚ ਸਾਫ ਸੁਣੇ। ਜਦੋਂ ਉਹ ਸੁਣੇਗਾ ਉਹਦੇ ਨਾਲ ਕੀ ਹੁੰਦਾ, ਸਾਡਾ ਸੁਰਤ ਆਤਮਾ ਬੰਨੀ ਨੂੰ ਜਾਵੇਗੀ। ਜਿਹੜੇ ਕੰਨਾਂ 'ਚ ਨਹੀਂ ਸੁਣਦੇ ਉਹਦਾ ਦੁਨੀਆਂ 'ਚ ਸੁਰਤ ਰਹਿੰਦੀ ਹੈ, ਕਦੇ ਉਹ ਸੋਚ ਲਿਆ, ਕਦੇ ਉਹ ਸੋਚ ਲਿਆ, ਕਦੇ ਗੋਡੇ 'ਤੇ ਖਾਜ ਕਰ ਲਈ, ਕਦੇ ਕੁਛ। ਪਰ ਇਹ ਜਿਹੜੀ ਆਵਾਜ਼ ਹੈ ਉਹਨੇ ਇਹਨੂੰ ਆਤਮਾ ਬੰਨੀ ਨੂੰ ਲੈ ਕੇ ਜਾਣਾ। ਇਹ ਸਰਵਣੋ ਮੇਰਿਓ ਸੱਚੇ ਸੁਣਨੇ ਨੂੰ ਪੁਠਾਏ, ਸੱਚੇ ਸੁਣਨੇ ਨੂੰ ਪੁਠਾਏ, ਸਰੀਰ ਲਾਏ ਸੁਣੋ ਸਤਬਾਣੀ। ਇਸ ਤਰ੍ਹਾਂ ਵੀ ਸੁਣਨੀ ਹੈ, ਉਸ ਤਰ੍ਹਾਂ ਵੀ ਸੁਣਨੀ ਹੈ। ਸਿਮਰਨ ਕਹਿੰਦੇ ਨੇ ਜ਼ਿਆਦਾ ਸੁਰਤ ਨਾਲ ਜਪਣਾ, ਬੋਲ ਕੇ ਜਿਹੜਾ ਜਾਪ ਹੁੰਦਾ। ਹਰ ਇੱਕ ਚੀਜ਼ ਦੇ ਰਸਤੇ ਨੇ। ਜੋ ਇਨਸਾਨ ਪ੍ਰੇਮੀ ਇਸ ਚੀਜ਼ ਨਾਲ ਜੁੜਨਾ ਚਾਹੁੰਦੇ ਨੇ ਉਹ ਆਪਦੇ ਆਪ ਨੂੰ ਹਫ਼ਤੇ 'ਚ, ਮਹੀਨੇ 'ਚ, ਇਹ ਨਹੀਂ ਵੀ ਰੋਜ਼ ਹੀ ਕਰੀ ਜਾਣਾ, ਰੋਜ਼ ਤੁਹਾਡਾ ਸ਼ੌਂਕ ਹੈ, ਬਾਅਦ 'ਚ ਕਿਰਾਂ 'ਚ ਸਮਝ ਪੈ ਜਾਵੇ। ਜਿਹੜੇ ਪ੍ਰੇਮੀ ਇਸ ਨੂੰ ਭਾਰਾ ਮੰਨਦੇ ਨੇ, ਕਰਨ ਵਿੱਚ ਵੀ ਮੈਨੂੰ ਤਾਂ ਬੜਾ ਔਖਾ ਲੱਗਦਾ, ਤੁਸੀਂ ਇੰਨਾ ਕੁ ਸੋਚ ਲਓ ਮਹੀਨੇ ਵਿੱਚ ਆਪਾਂ 2.5 ਘੰਟੇ ਲਾ ਲਈਏ। ਸੋ ਆਸਤੇ ਆਸਤੇ ਹੱਥ ਬਹਿ ਜਾਵੇਗਾ। ਹੁਣ ਕਈ ਲੋਕ ਨੇ ਇੱਥੇ ਆ ਕੇ ਇੰਗਲਿਸ਼ ਸਿੱਖੇ ਨੇ, ਵੱਡੀ ਉਮਰ 'ਚ ਆ ਕੇ ਸਿੱਖੇ ਨੇ, ਰੋਜ਼ ਵਾਤਾਵਰਨ ਮਿਲਿਆ ਸਿੱਖ ਗਏ। ਹੁਣ ਐਵੇਂ ਜਿਵੇਂ ਤੁਹਾਨੂੰ ਸੰਗਤ ਮਿਲੀ, ਸਾਧ ਸੰਗਤ, ਗੁਰਮੁਖ ਪਿਆਰੇ ਮਿਲੇ, ਉਹਨਾਂ ਵਿੱਚ ਬੈਠ ਕੇ ਤੁਹਾਡਾ ਵੀ ਸੁਭਾਅ ਬਣ ਜਾਣਾ। ਸੰਗਤ ਦਾ ਮਤਲਬ ਹੀ ਇਹ ਹੈ, ਇਹ ਘੜੀ ਆਧੀ ਘੜੀ, ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕਿ ਨਿਸੋ ਲਾਭ। ਸੋ ਖਿਆਲ ਲੈ ਕੇ ਆਓ, ਇਸੇ ਤਰ੍ਹਾਂ ਸਾਧ ਸੰਗਤ ਜੀਓ। ਜਦੋਂ ਦੂਸਰੀ ਵਾਰ ਰਾਜਾ ਜਨਕ ਕਹਿੰਦਾ ਵੀ ਇੱਥੇ ਕੀ ਹੋ ਰਿਹਾ, ਕਹਿੰਦੇ ਜੀ ਤਪਸਵੀ ਤਪੀਆ ਸਾਧੂ ਜਲ ਧਾਰਾ ਕਰ ਰਿਹਾ। ਰਾਜਾ ਜਨਕ ਨੇ ਸਮਝਾਉਣ ਦਾ ਯਤਨ ਕੀਤਾ, ਕਿਉਂਕਿ ਕਈ ਲੋਕ ਸਰੀਰ ਨੂੰ ਕਸ਼ਟ ਦਿੰਦੇ ਨੇ, ਉਹ ਤਾਂ ਕਸ਼ਟ ਦੇਣ ਜਿਹਨਾਂ ਨੂੰ ਨੀਂਦ ਦੱਬਦੀ ਹੈ, ਉਹ ਕਸ਼ਟ ਦੇਣ ਜਿਹਨਾਂ ਨੂੰ ਵਾਸ਼ਨਾਵਾਂ ਦਬਲਦੀਆਂ ਨੇ। ਪਰ ਜਿਹੜੇ ਇਨਸਾਨ ਦਾ ਮਨ ਆਸਤੇ ਆਸਤੇ ਸਹਿਜ ਫੜ ਜਾਂਦਾ ਹੈ, ਉਹਨੂੰ ਆਪਦੇ ਅੰਦਰੋਂ ਹੀ ਸਿਸਟਮ ਸਹਿਜਤਾ ਖਾਣ ਪੀਣ ਦੇ ਨਾਲ ਹੀ ਬਣਾਉਣੀ ਪੈਂਦੀ ਹੈ। ਕਿਉਂਕਿ ਜਿਹੜੇ ਸਾਡੇ ਅਨਮੈਰਿਡ ਬੰਦੇ ਹੁੰਦੇ ਨੇ ਉਹਨਾਂ ਦੀ ਖੁਰਾਕ 35 ਸਾਲ ਤੋਂ ਜਿਹੜੇ ਉੱਪਰ ਖਾਂਦੇ ਨੇ ਹੇਠਲਿਆਂ ਦੀ ਹੋਰ ਹੁੰਦੀ ਹੈ, ਉਹ ਖੁਰਾਕ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਜੇ ਅਸੀਂ ਇੱਕੋ ਹੀ ਖੁਰਾਕ ਖਾਈ ਜਾਂਦੇ ਹਾਂ, ਛੋਟੇ ਬੱਚਿਆਂ ਨੂੰ ਵਾਸ਼ਨਾਵਾਂ ਪੈਦਾ ਜ਼ਿਆਦਾ ਹੁੰਦੀਆਂ ਨੇ, ਉਹਨਾਂ ਦੀ ਖੁਰਾਕ ਅੱਡ ਹੁੰਦੀ ਹੈ। ਸਾਡੇ ਕੋਲ ਬਹੁਤ ਬੱਚੇ ਰਹਿੰਦੇ ਨੇ, ਬਹੁਤ ਪੜ੍ਹ ਵੀ ਰਹੇ ਨੇ, ਸ਼੍ਰੋਮਣੀ ਕਮੇਟੀ ਵਿੱਚ ਵੀ ਪੜ੍ਹਾ ਰਹੇ ਹਾਂ, ਅਤੇ ਹੋਰ ਜਿੱਥੇ ਜਿੱਥੇ ਕੋਈ ਪੜ੍ਹਾਈ ਦੇ ਵਿਦਿਆਲੇ ਖੁੜੇ ਨੇ, ਜਿੱਥੇ ਵੀ ਜਿਹਨੂੰ ਨੇੜੇ ਲੈਂਦਾ ਉਹਨੂੰ ਪੜ੍ਹਾ ਦਿੰਦੇ ਹਾਂ। ਨਾਲ ਨਾਲ ਅਸੀਂ ਇਹ ਵੀ ਸਿਖਾਉਂਦੇ ਹਾਂ, ਜੇ ਸਾਡੇ ਕੋਲ ਰਹਿੰਦੇ ਨੇ ਉਹਨਾਂ ਨੂੰ ਇਹ ਦੱਸੀਦਾ ਵੀ ਆਹ ਜਿਹੜੀ ਚਾਹ ਪੀਣੀ ਹੈ ਇਹ 35 ਸਾਲ ਤੋਂ ਉੱਪਰ ਕੰਮ ਕਰਦੀ ਹੈ ਬੇਟਾ, ਥੱਲੇ ਤੁਸੀਂ ਵਰਤੋਂਗੇ ਤੁਹਾਡੇ ਲੀਵਰ 'ਚ ਫਲਟ ਪਾਵੇਗਾ, ਵਾਸ਼ਨਾ ਉਹ ਨਹੀਂ ਉੱਠਦੀਆਂ, ਜਿਹਾ ਖਾਵਾਂਗੇ ਵੈਸੇ ਹੀ ਸਰੀਰ ਕੰਮ ਕਰਨ ਲੱਗ ਜਾਂਦਾ। ਸੋ ਤਾਂ ਕਰਕੇ ਸਾਨੂੰ ਸੋਝੀ ਖੁਰਾਕ ਦੀ ਵੀ ਅਵੱਸਿਆ ਹੀ ਆਉਣੀ ਚਾਹੀਦੀ। ਬੱਚੇ ਨਹੀਂ ਖਰਾਬ ਹੁੰਦੇ, ਉਹਨਾਂ ਨੂੰ ਖਾਣ ਨੂੰ ਅਸੀਂ ਕੀ ਦੇ ਰਹੇ ਹਾਂ ਉਸ ਚੀਜ਼ ਦੇ ਵਿੱਚ। ਕਈ ਇਨਸਾਨ 40-50 ਸਾਲ ਤੋਂ ਕੀ ਚੀਜ਼ਾਂ ਵਰਤਣੀਆਂ ਨੇ, ਉਹ ਚੀਜ਼ਾਂ ਅਸੀਂ ਬੱਚੇ ਨੂੰ ਪਹਿਲਾਂ ਦੇ ਦਿੱਤੀਆਂ, ਸੋ ਉਹਦੇ ਵਿੱਚ ਉਹਨਾਂ ਦੇ ਖਿਆਲ ਹੋਰ ਜ਼ਿਆਦਾ ਬਣਦੇ ਨੇ। ਗੁਰਮੁਖੋ ਜਿੱਥੇ ਪਾਠ ਕਰਨਾ ਉਹਦੇ ਨਾਲ ਸਾਨੂੰ ਖੁਰਾਕ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਇੱਕ ਗ੍ਰਿਸਤੀ ਭੋਜਨ ਹੈ, ਇੱਕ ਸਾਧਕੀ ਭੋਜਨ ਹੈ। ਸਾਧਕੀ ਭੋਜਨ ਦੇ ਨਾਲ ਬੰਦਾ ਸ਼ਾਂਤ ਰਹਿੰਦਾ ਹੈ, ਉਹਦੇ ਨਾਲ ਉਹਦਾ ਮਨ ਅਵੱਸੀ ਕਰੇਗਾ, ਭਾਵੇਂ ਪੜ੍ਹਨ ਲੱਗ ਜਾਵੇ ਉਹ ਪੜ੍ਹੀ ਹੋ ਜਾਵੇਗਾ, ਜੇ ਉਹ ਗੇਮਾਂ ਕਰ ਰਿਹਾ ਸ਼ਾਂਤ ਹੋ ਕੇ ਗੇਮਾਂ ਹੀ ਕਰੀ ਜਾਵੇਗਾ, ਜੇ ਉਹ ਇੱਧਰ ਭਜਨ ਵਿੱਚ ਬੈਠਾ ਤਾਂ ਉਹਦਾ ਮਨ ਉਹ ਜਿਹਾ ਠੰਡਾ ਠਾਰ ਹੋ ਜਾਂਦਾ ਹੈ। ਸੋ ਤਾਂ ਕਰਕੇ ਇਸੇ ਤਰ੍ਹਾਂ ਹੀ ਰਾਜਾ ਜਨਕ ਨੇ ਉਸ ਸਾਧੂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਉਹਨੂੰ ਕਹਿਣ ਲੱਗੇ ਸਾਧੂ ਵੀ ਤੂੰ ਆਪਦੇ ਮਨ ਨੂੰ ਜਿਹੜਾ ਕੁੱਟਣ ਦੀ ਬਜਾਏ ਬਰਮੀ ਨੂੰ ਕੁੱਟ ਰਿਹਾ, ਸਰੀਰ ਨੂੰ ਕੁੱਟ ਰਿਹਾ। ਅਖੀਰ ਨੂੰ ਰਾਜਾ ਜਨਕ ਨੇ ਕਿਹਾ, ਉਹ ਚੁੱਪ ਕਰ ਗਿਆ
ਕਹਿੰਦੇ ਜੇ ਨਹੀਂ ਹਟਣਾ ਫਿਰ ਜਾ, ਪਾਣੀ ਨਾਲ ਪਿਆਰ ਹੈ, ਪਾਣੀ ਵਿੱਚ ਹੀ ਰਹਿ ਮਗਰਮੱਛ ਬਣ ਕੇ। ਇਹ ਬਚਨ ਕਰ ਦਿੱਤਾ। ਉਸ ਵੇਲੇ ਉਹਨੇ ਸਮਝਿਆ ਵੀ ਹੁਣ ਇਹ ਬਚਨ ਤਾਂ ਚੱਲ ਗਿਆ, ਚਰਨ ਫੜੇ, ਕਹਿਣ ਲੱਗੇ ਮਹਾਰਾਜ ਇਹ ਦੱਸ ਦਿਓ ਹੁਣ ਤੁਹਾਡਾ ਸਰਾਫ ਤਾਂ ਟਲਣਾ ਨਹੀਂ, ਕਿਰਪਾ ਕਰਕੇ ਮੇਰਾ ਇਹ ਕਿਵੇਂ ਨਾ ਕਿਵੇਂ ਸਰਾਫ ਟਲ ਜਾਵੇ। ਉਸ ਵੇਲੇ ਰਾਜਾ ਜਨ ਕਹਿੰਦਾ ਵੀ ਕਲਯੁੱਗ ਦੇ ਵਿੱਚ ਗੁਰੂ ਨਾਨਕ ਆਉਣਗੇ, ਇਹ ਸਰਾਫ ਨੂੰ ਉਹ ਟਾਲਣਗੇ। ਹੁਣ ਤੁਸੀਂ ਦੇਖੋ ਤ੍ਰੇਤਾ ਦੁਆਪਰ ਯੁੱਗ ਲੰਘ ਗਿਆ, ਕਲਯੁੱਗ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੇ ਆ ਕੇ ਉਧਾਰ ਕੀਤਾ। ਗੁਰੂ ਤੋਂ ਇੱਕ ਵਾਰੀ ਫਰਕ ਪੈ ਜਾਵੇ, ਕਿਤੇ ਬਚਨ ਨਾ ਮੰਨਿਆ ਜਾਵੇ, ਦੂਰੀ ਪੈ ਜਾਵੇ ਨਾ, ਇਹਨੂੰ ਫੇਰ ਲੰਬਾ ਪੈ ਜਾਂਦਾ। ਬਹੁਤੇ ਯੁੱਗ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਇਹ ਮਾਨਸ ਦੇ ਲਈ, ਪਤਾ ਨਹੀਂ ਇਹ ਫਿਰ ਸਾਨੂੰ ਮਾਨਸ ਦੇ ਵੀ ਨਹੀਂ ਮਿਲਦੀ। ਤਾਂ ਕਰਕੇ ਗੁਰੂ ਜੋ ਕਹਿੰਦੇ ਨੇ ਉਹਨਾਂ 'ਤੇ ਅਸੀਂ ਪਹਿਰਾ ਦੇ ਕੇ ਆਪਣੇ ਜੀਵਨ ਨੂੰ ਵਧੀਆ ਬਣਾਈਏ। ਸੋ ਇਸ ਤਰ੍ਹਾਂ ਉਹ ਜਿਹੜਾ ਤਪਸਵੀ ਤਪ ਨਹੀਂ ਕਰ ਰਿਹਾ ਸੀ, ਇੱਕ ਵਡਿਆਈ ਪਿੱਛੇ ਕਰਮ ਕਰਦਾ ਸੀ, ਜਿਹਨੂੰ ਉਹ ਬੰਦਗੀ ਦੇ ਨਾਲ ਸਜ਼ਾ ਕੀ ਬਣੀ, ਕਿੰਨੀ ਲੰਬੀ ਉਮਰ ਮਗਰਮੱਛ ਦੀ ਬਣ ਕੇ ਘੁੰਮਿਆ। ਕੋਈ ਵੀ ਨਹੀਂ ਚਾਹੁੰਦਾ ਮੈਨੂੰ ਸਜ਼ਾ ਮਿਲੇ, ਪਰ ਇੱਕ ਬੰਦੇ ਦੀ ਸੋਚ ਹੁੰਦੀ ਹੈ, ਸੋਚ ਸਾਨੂੰ ਗੁਰੂ ਨੂੰ ਅਰਪਣ ਕਰਨੀ ਪਵੇਗੀ। ਤਦੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਬਾਣੀ 'ਚ ਇਹ ਵੀ ਸਿੱਖਿਆ ਦਿੰਦੇ ਨੇ।

ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਨੇ ਵੀ ਜਿਹੜਾ ਸਰੀਰ ਦੇ ਵਿੱਚ ਸਾਨੂੰ ਮਨ ਮਿਲਿਆ, ਮਨ ਤੇ ਆਤਮਾ ਸਰੀਰ ਤਿੰਨ ਚੀਜ਼ਾਂ ਨੇ। ਆਤਮਾ ਅਲੱਗ ਹੈ, ਮਨ ਅਲੱਗ ਹੈ, ਸਰੀਰ ਅਲੱਗ ਹੈ। ਸਰੀਰ ਨੂੰ ਚਲਾਉਣ ਵਾਲਾ ਮਨ ਹੈ। ਮਨ ਜਿਵੇਂ ਸੋਚਦਾ ਉਸੇ ਤਰ੍ਹਾਂ ਹੀ ਬੰਦਾ ਘੁੰਮੀ ਜਾਂਦਾ। ਪਰ ਗੁਰੂ ਜੀ ਕਹਿੰਦੇ ਭਾਈ ਮਨ ਨਿਆਣਾ ਹੈ, ਨਿਆਣੇ ਨੂੰ ਸਿਆਣੇ ਬੰਦੇ ਦੀ ਲੋੜ ਪੈਂਦੀ ਹੈ। ਬੇਟਾ ਤੂੰ ਪੜ੍ਹਨ ਜਾ, ਤੂੰ ਆ ਅੱਗ ਦੇ ਵਿੱਚ ਹੱਥ ਨਹੀਂ ਪਾਉਣਾ, ਆ ਤੂੰ ਸੱਪ ਨੂੰ ਨਹੀਂ ਹੱਥ ਲਾਉਣਾ, ਇਹਦੇ ਡੱਸਿਆਂ ਮਰ ਜਾਵੇਂਗਾ। ਸਿਆਣੇ ਬੰਦੇ ਸਮਝਾਉਂਦੇ ਤੂੰ ਨਸ਼ਾ ਨਹੀਂ ਵਰਤਣਾ, ਤੂੰ ਬੁਰੀ ਸੁਸਾਇਟੀ 'ਚ ਨਹੀਂ ਬੈਠਣਾ। ਇਸੇ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਗੁਰ ਕੀ ਮਤ ਤੂੰ ਲੈ ਆਨੇ, ਵੀ ਨਿਆਣਾ ਹੈ ਤੂੰ ਗੁਰੂ ਦੀ ਸਿੱਖਿਆ ਨੂੰ ਰੋਜ਼ ਸੁਣਿਆ ਕਰ, ਵੀ ਮੇਰੇ ਵਾਸਤੇ ਸਤਿਗੁਰੂ ਜੀ ਕੀ ਸਿੱਖਿਆ ਦਿੰਦੇ ਨੇ, ਜਿਨ੍ਹਾਂ ਨੇ ਸਿੱਖਿਆ ਲਿੱਤੀ। ਕਿਉਂਕਿ ਤਪੱਸਵੀਆਂ ਨੂੰ ਵੀ ਸਤਸੰਗਤ ਕਰਨੀ ਪੈਂਦੀ ਹੈ, ਭਾਵੇਂ ਤੁਸੀਂ ਜਿੰਨੀ ਮਰਜ਼ੀ ਬੰਦਗੀ ਕਰਦੇ ਹੋ, ਫਿਰ ਵੀ ਤੁਹਾਨੂੰ ਸਤਸੰਗਤ ਆਪ ਤੋਂ ਗੁਰਮੁਖ ਪਿਆਰੇ ਜਿਹੜੇ ਕੋਈ ਬੰਦਗੀ ਵਾਲੇ ਨੇ ਉਹਨਾਂ ਦੀ ਸੰਗਤ ਕਰਨੀ ਪਵੇਗੀ। ਉਹਨਾਂ ਦੀ ਸੰਗਤ ਦੇ ਨਾਲ ਹੀ ਇਹ ਰਸਤੇ ਖੁੱਲਦੇ ਨੇ, ਨਹੀਂ ਤਾਂ ਗੁਰੂ ਜੀ ਕਹਿੰਦੇ ਵੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀਜੈ। ਇਹ ਪੱਥਰ ਦੇ ਦਰਵਾਜ਼ੇ ਦੇ ਬੰਦੇ ਨੂੰ ਹੋਮੇ ਦੇ ਵਿੱਚ ਮੈਂ ਆਹ ਬਣ ਗਿਆ, ਮੈਂ ਆਹ ਜਾਣਦਾ, ਮੈਂ ਉਹ ਕਰਦਾ। ਦੁਨੀਆਂ ਦੇ ਵਿੱਚ ਪ੍ਰੇਮੀ ਹੋ ਜੋ ਵੀ ਮਨ ਲਾ ਕੇ ਕਾਰ ਵਿਹਾਰ ਕਰਦਾ ਉਹ ਰੋਂਦਾ ਜ਼ਿਆਦਾ, ਕਿਉਂਕਿ ਉਹਦਾ ਧਨ ਕੋਈ ਹੋਰ ਦੱਬਦਾ। ਫਿਰ ਉਹ ਪੈਸਾ ਕਮਾ ਵੀ ਲੈਂਦਾ, ਉਹਨੂੰ ਇਹ ਨਹੀਂ ਪਤਾ ਲੱਗਦਾ ਮੈਂ ਲਾਉਣਾ ਕਿੱਥੇ ਹੈ। ਜਿਹੜੇ ਇਨਸਾਨ ਪਰਮਾਤਮਾ ਨੂੰ ਦਿਮਾਗ ਦੇ ਨਾਲ ਲੱਭਦੇ ਨੇ ਉਹਨਾਂ ਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੁੰਦੀ। ਇੱਥੇ ਆਪਦੇ ਆਪ ਨੂੰ ਸਿਲੰਡਰ ਕਰਨਾ ਪੈਂਦਾ, ਸੋ ਸੇਵਕ ਬਣਨਾ ਪੈਂਦਾ। ਸੋ ਸੇਵਕ ਸੇਵਾ ਭਲੇ ਜੈ ਘੱਟ ਵਸੈ ਮਰਾਰ, ਉਹਨਾਂ ਦੇ ਹਿਰਦੇ ਵਿੱਚ ਉਹ ਆਪ ਵਸਦਾ ਜਿਹੜੇ ਸੇਵਕ ਬਣ ਜਾਂਦੇ ਨੇ। ਸੋ ਐਸੇ ਤਰ੍ਹਾਂ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਜਿਹੜਾ ਤਪਸਵੀ ਕਹਿੰਦਾ ਸੀ ਮਰਦਾਨੇ ਨੂੰ ਬਈ ਮੈਨੂੰ ਰਾਜੇ ਜਨਕ ਦਾ ਸਰਾਫ ਦਿੱਤਾ ਹੋਇਆ, ਉਹਨੇ ਸਾਰੀ ਇਹ ਵਿਥਿਆ ਦੱਸੀ। ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕਰਦਾ ਹੋਇਆ ਉਹ ਸਰੀਰ ਵਿੱਚ ਉਹਦੀ ਆਤਮਾ ਜਿਹੜੀ ਸੀ ਮੁਕਤ ਹੋਈ। ਸੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਹੋ ਜਿਹੇ ਜੀਵਾਂ ਤੇ ਸੰਸਾਰ ਤੇ ਭਲਾ ਕੀਤਾ, ਅਸੀਂ ਵੀ ਉਹਨਾਂ ਦੀ ਸ਼ਰਨ ਵਿੱਚ ਬੈਠਿਆਂ ਸਾਡੇ ਤੇ ਵੀ ਉਹ ਰਹਿਮ ਕਰਨਗੇ। ਬਸ ਮਨ ਨੂੰ ਜੋੜਨ ਤੇ ਹੈ, ਮਨ ਜਿਉਂ ਚਰਨਾਂ ਨਾਲ ਜੋੜਾਂਗੇ ਗੁਰੂ ਕਿਰਪਾ ਕਰੇਗਾ। ਕਬੀਰ ਚਰਨ ਕਮਲ ਕੀ ਮੌਜ ਕੋ ਕਹਿਤੇ ਅਨੁਮਾਨ, ਕਹਿਤੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਗੁਰੂ ਪਿਆਰਿਓ ਵਿਚਾਰ ਚੱਲੀ ਸੀ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸਹੀ ਅਸਥਲ ਸੋਇਨ ਚਵਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ, ਸਹੀ ਨਗਰ ਉਜਾੜੀ ਜੀਓ। ਸੋ ਇਤਨੀ ਖਾਇਰੀ ਪ੍ਰਵਾਨ ਕਰਿਓ ਜੀ। ਹੁਣ ਆਪਾਂ ਅਨੰਦ ਸਾਹਿਬ ਦੇ ਪਾਠ ਜੁੜਦੇ ਹਾਂ। ਸੋ ਸਿੰਘਾਂ ਨੇ ਕੀਰਤਨ ਹੋਰ ਕਰਨਾ, ਠੀਕ ਹੈ? ਅੱਛਾ ਅੱਛਾ, ਠੀਕ ਹੈ। ਸੋ ਠੀਕ ਹੈ, ਬਾਕੀ ਸਾਰੀ ਸੰਗਤ ਦਾ ਧੰਨਵਾਦ ਹੈ। ਅੱਜ ਦਾਸ ਤਾਂ ਵੈਸੇ ਹੀ ਮੈਂ ਸੋਚਦਾ ਸੀ ਗੁਰੂ ਘਰ ਸੰਗਤ ਦੇ ਦਰਸ਼ਨ ਕਰ ਆਵਾਂਗੇ, ਉੱਥੇ ਫਿਰ ਭਾਈ ਅਜੈਬ ਸਿੰਘ ਨੇ ਕਿਹਾ ਵੀ ਜਦੋਂ ਇੱਥੇ ਫੋਨ ਕੀਤਾ, ਕਿਉਂਕਿ ਮੇਰੇ ਅੱਜ ਪ੍ਰੋਗਰਾਮ ਉੱਧਰ ਕਈ ਦਿਨਾਂ ਤੋਂ ਚੱਲ ਰਹੇ ਸੀ, ਅਤੇ ਫਿਰ ਇੱਧਰ ਸਰਦਾਰ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਬਿਨੇਪਾਲ ਇਹਨਾਂ ਨੇ ਕਿਹਾ ਵੀ ਤੁਸੀਂ ਸ਼ਾਮ ਨੂੰ ਭਾਵੇਂ ਅੱਧਾ ਘੰਟਾ ਪੌਣਾ ਘੰਟਾ ਜੋ ਵੀ ਲਾਉਣਾ ਉਸ ਤਰ੍ਹਾਂ ਹਾਜ਼ਰੀ ਭਰ ਜਾਇਓ। ਆਓ ਹੁਣ ਆਪਾਂ ਸਲੋਕ ਸਾਰੇ ਜਣੇ ਹਾਜ਼ਰੀ ਲਵਾਈਏ, ਫਿਰ ਸਮਾਪਤੀ ਬੰਦੀ ਵਧੀਆ ਜੀ।

ਕਰਦੇ ਹੀ ਗੁਰਮੁਖ ਮਾਇਆ ਵਿੱਚ ਉਦਾਸੀ ਇਹਦੇ ਵਿੱਚ ਹੀ ਕਰਦੇ ਕਰਦੇ ਆਪਾਂ ਨਾਮ ਜਪਣਾ ਹੈ, ਗੁਰੂ ਦੇ ਨਾਲ ਜੁੜੇ ਰਹਿਣਾ ਹੈ, ਕਿਸੇ ਚੀਜ਼ ਦੇ ਨਾਲ ਅਟੈਚ ਨਹੀਂ ਹੋਣਾ। ਸੋ ਬਹੁਤ ਹੀ ਧੰਨਵਾਦੀ ਹਾਂ ਬਾਬਾ ਜੀ ਦਾ ਅਤੇ ਸਾਰੇ ਜਥੇ ਦਾ। ਬੇਨਤੀ ਹੈ ਉਹਨਾਂ ਨੂੰ ਵੀ ਗੁਰੂ ਘਰ ਵੱਲੋਂ, ਗੁਰੂ ਦੀ ਸੰਗਤ ਵੱਲੋਂ ਉਹਨਾਂ ਨੂੰ ਸਨਮਾਨ ਦਿੱਤਾ ਜਾਣਾ ਹੈ। ਆਪ ਆ ਕੇ ਸਾਰਾ ਜਥੇ ਸਮੇਤ ਗੁਰੂ ਚਰਨਾਂ ਦੇ ਵਿੱਚ ਆ ਜਾਓ ਜੀ। ਇੱਥੇ ਹੋਰ ਵੀ ਕੋਈ ਸੇਵਾਦਾਰ ਇੱਥੇ ਆਉਣਾ ਚਾਹੁੰਦਾ ਉਹਨਾਂ ਦਾ ਸਨਮਾਨ ਕਰਨ ਪਿੱਛੇ ਆ ਜਾਣ ਜੀ। ਗੁਰਦਿਆਲ ਸਿੰਘ ਜੀ ਤੁਸੀਂ ਆ ਜਾਓ। ਹੋਰ ਜੇ ਕੋਈ ਸਿੰਘ ਆਉਣਾ ਚਾਹੁੰਦਾ ਜੀ ਆਇਆਂ ਨੂੰ ਜੀ।

ਫਿਰ ਧੰਨਵਾਦੀ ਹਾਂ ਬਾਬਾ ਜੀ ਹੁਣਾਂ ਦਾ ਜੋ ਸਪੈਸ਼ਲ ਅੱਜ ਟਾਈਮ ਕੱਢ ਕੇ ਸਾਰਾ ਜਥਾ ਸੰਗਤਾਂ ਦੇ ਵਿੱਚ ਪਹੁੰਚੇ ਹਨ ਅਤੇ ਅੱਗੇ ਤੋਂ ਵੀ ਬੇਨਤੀ ਕਰਦੇ ਹਾਂ ਅਗਲੇ ਸਾਲ ਜਦੋਂ ਵੀ ਇੱਥੇ ਆਉਣ ਅਜਾਇਬ ਸੋਹਣਾ ਨੂੰ ਬੇਨਤੀ ਹੈ ਵੀ ਉਹਨਾਂ ਦਾ ਪ੍ਰੋਗਰਾਮ ਪਹਿਲਾਂ ਹੀ ਇੱਕ ਹਫ਼ਤੇ ਦਾ ਜਾਂ ਜਿੰਨਾ ਵੀ ਚਿਰ ਉਹ ਟਾਈਮ ਕੱਢ ਸਕਦੇ ਹਨ ਜ਼ਰੂਰ ਇੱਥੇ ਹਾਜ਼ਰੀਆਂ ਲਵਾਇਆ ਕਰਨ ਸੰਗਤਾਂ ਨੂੰ ਇਤਿਹਾਸ ਦੇ ਨਾਲ ਗੁਰਬਾਣੀ ਦੇ ਨਾਲ ਜੋੜਨ ਹੁਣ ਆਪਾਂ ਅਰਦਾਸ ਹੋਣੀ ਹੈ ਜੀ ਅਤੇ ਫਿਰ ਉਸ ਤੋਂ ਬਾਅਦ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਲੰਗਰ ਗੁਰੂ ਕਾ ਤਿਆਰ ਹੈ ਉਹ ਵੀ ਛੱਕ ਕੇ ਜਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕਰ ਤੂੰ

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਦੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜੁਨ ਹਰਿ ਗੋਬਿੰਦਨੋ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸ਼ਬਦ ਹੋ ਜਾਏ ਤੇਗ ਬਹਾਦਰ ਸਿਮਰੈ ਘਰ ਨੌਂਦ ਦਿਆਵੇ ਧਾਏ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਈ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੱਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਲਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਤ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਤਕਾ ਸਰਬ ਸੁਖੋ ਜਾ ਖਾਲਸਾ

ਖਾਲਸਾ ਜੀ, ਸਾਹਿਬ ਤਹਤ ਹਰ ਸ਼ਿਆ ਰਿਆਇਤ ਦੇਖਤੇ ਫਤਿਹ ਬਿਰਧ ਕੇ ਪਏ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਰ ਰੱਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋਏ, ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਦਾਨ, ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਦੋਏ ਕਰ ਜੋੜ ਕਰੂ ਅਰਦਾਸ, ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ। ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ, ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ, ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਵਿੱਚ ਆਰਤੀ, ਸ਼ਬਦ ਕੀਰਤਨ, ਉਪਰੰਤ ਮਹਾਂਪੁਰਖਾਂ ਦੁਆਰਾ ਸ਼ਬਦ ਕੀਰਤਨ ਗਾਇਨ ਕੀਤੇ ਗਏ, ਸ਼ਬਦਾਂ ਦੀ ਵਿਚਾਰ ਕੀਤੀ ਗਈ ਮਹਾਰਾਜ ਜੀਓ, ਸਮੁੱਚੀ ਸੇਵਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਵਿਚਾਰਾਂ ਕਰਦਿਆਂ, ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਤੋਂ ਬਖਸ਼ਿਸ਼ ਕਰਨਾ ਜੀ, ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਉੱਤੇ ਵਸਾਉਣਾ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਪਰੋਂ ਨਾਮ ਦਾਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਮਹਾਰਾਜ ਜੀ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ, ਸੁੱਖਾਂ ਦਾ ਪ੍ਰਕਾਸ਼ ਕਰਨਾ, ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ, ਬੇਅੰਤ ਸੰਗਤਾਂ ਦੂਰ ਦੁਰਾਡੇ ਪਿੱਛੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ, ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ, ਬੇਅੰਤ ਮੈਂ ਗੁਰੂ ਘਰ ਵਾਸਤੇ, ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ, ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀ ਮਾਇਆ ਸਫਲੀ ਕਰਨੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸ਼ਰਧਾ ਭਾਵਨਾਵਾਂ ਸੰਪੂਰਨ ਕਰਨਾ ਜੀ, ਆਪ ਦਰ ਘਰ ਦੇ ਸੇਵਕ ਭਾਈ ਗੁਰਦੀਪ ਸਿੰਘ ਅਤੇ ਬੀਬੀ ਸੋਨੀਆ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $101 ਮਾਇਆ ਭੇਟਾ ਕਰਦੇ ਹਨ। ਕਿਰਪਾ ਕਰਨੀ ਜੀ, ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਨੂੰ ਦੇਹ ਰੋਗਤਾ ਦੇ ਦਾਨ ਬਖਸ਼ਿਸ਼ ਕਰਨੇ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਦਰ ਘਰ ਦੇ ਸੇਵਕ ਮਹਾਂਵੀਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਹਨ। ਕਿਰਪਾ ਕਰਨੀ ਜੀ, ਉਹ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਦਰ ਘਰ ਦੇ ਸੇਵਕ ਮਹਾਰਾਜ ਜੀ ਜੋਰੋ ਦੀ ਦੇਹ ਰੋਗਤਾ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ, ਕਿਰਪਾ ਕਰਨੀ ਮਹਾਰਾਜ ਜੀ, ਆਪਣੇ ਜੀਵਨ ਨੂੰ ਦੇਹ ਰੋਗਤਾ ਦੇ ਦਾਨ ਬਖਸ਼ਿਸ਼ ਕਰਨੇ, ਤਰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਬੇਟੀ ਗੁਰਵਿੰਦਰ ਕੌਰ ਜੋਹਲ ਵੱਲੋਂ ਬਜ਼ੁਰਗਾਂ ਦੀ ਯਾਦ ਵਿੱਚ ਗੁਰੂ ਘਰ ਵਾਸਤੇ $521 ਭੇਟਾ ਕੀਤੀ, ਕਿਰਪਾ ਕਰਨੀ ਜੀਓ, ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਵਿਛੜੀਆਂ ਆਤਮਾਵਾਂ ਨੂੰ ਆਤਮਿਕ ਸ਼ਾਂਤੀ ਬਖਸ਼ਿਸ਼ ਕਰਨੀ, ਘਰ ਵਿੱਚ ਪਰਿਵਾਰ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ, ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ, ਸੇ ਗੁਰਮੁਖ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਪਹੀ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ।

ਬਾਕੀ ਰਹਿਣਾ ਖੁਆਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸ ਉਤਰੇ ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ ਸੋ ਹਮਰੇ ਰੱਖਿਆ ਕਰੇ ਗੁਰ ਕਲਗੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀਵੜੇ ਸੰਭਾਲੀਅਨ ਦੇਖੇਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੰਭਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਵ ਸਜਣ ਅਸੀਂ ਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦਰੇ ਨਿਤ ਪਵਨ

ਅਵਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋ ਅਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ

ਕੀਤੀਆਂ। ਅੰਮ੍ਰਿਤ ਵੇਲੇ ਤੋਂ ਮੈਂ ਇਸ ਵਕਤ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ। ਇਸ ਵਕਤ ਆਪ ਜੀ ਦੇ ਦੀਵਾਨ ਦੀ ਸਮਾਪਤੀ ਜੀ ਕੀ ਅਰਦਾਸ ਹੈ। ਸੋਹਲੇ ਜੀ ਕੇ ਪਾਠ ਪੜੇ ਗਏ।

0: ਕਿਸਮ ਦੀ ਗੱਲ
1: ਆ ਤੇ ਉੱਥੇ ਇਹ ਤਾਂ ਨਹੀਂ
0: ਅੱਛਾ ਸਾਨੂੰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਅਤ ਦੁਖ ਲੱਗਾ ਮਰ ਜੰਮੈ ਆਵੈ ਜਾ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਸਤਨਾਮ ਸ੍ਰੀ ਵਾਹਿਗੁਰੂ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਗੁਰ ਏ ਨਮਹਿ, ਜੁਗਾਦਗੁਰ ਏ ਨਮਹਿ, ਸਤਿਗੁਰ ਏ ਨਮਹਿ, ਸ੍ਰੀ ਗੁਰਦੇਵ ਏ ਨਮਹਿ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਓ, ਕਲ ਕਲੇਸ਼ ਤਰਮਾਹੇ ਮਿਟਾਓ। ਸਿਮਰੋ ਜਾਸ ਸਿਮਰ ਏਕ ਹੈ, ਨਾਮ ਜਪਤਾ ਗੰਤ ਅਨੇਕ ਹੈ। ਵੇਦ ਪੁਰਾਣ ਸਿਮਰਤ ਸੁਧਾਖਰ ਕੀਨੇ, ਰਾਮ ਨਾਮ ਇਕਾਖਰ ਇਨਕਾ ਇੱਕ ਜੀ ਜੀ ਵਸਾਵੈ, ਤਾਂ ਕਿ ਮਹਿਮਾ ਗਨੀ ਨੇ ਆਵੈ। ਕਾਕੀ ਏਕ ਹੈ ਦਰਸ ਵਾਰੋ, ਨਾਨਕ ਪੁੰਸੰਗ ਮੋਏ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪੁਰਬ ਨਾਮ ਭਗਤ ਜਨਾ ਕਹਿ, ਮਨ ਵਿਸਰਾਮ ਰਾਵ। ਪ੍ਰਭ ਕਹਿ ਸਿਮਰਨ ਗਰਭ ਨਵਸੈ, ਪ੍ਰਭ ਕਹਿ ਸਿਮਰਨ ਦੁਖ ਜਮ ਨਸੈ, ਪ੍ਰਭ ਕਹਿ ਸਿਮਰਨ ਕਾਲ ਪਰ ਹਰ ਹੈ, ਪ੍ਰਭ ਕਹਿ ਸਿਮਰਨ ਦੁਸ਼ਮਣ ਟਰ ਹੈ, ਪ੍ਰਭ ਸਿਮਰਤ ਕੁਛ ਵਿਘਨ ਨਾ ਲਾਗੈ, ਪ੍ਰਭ ਕਹਿ ਸਿਮਰਨ ਅੰਦਿਨ ਜਾਗੈ, ਪ੍ਰਭ ਕਹਿ ਸਿਮਰਨ ਭੋ ਨਾ ਵਿਆਪੈ, ਪ੍ਰਭ ਕਹਿ ਸਿਮਰਨ ਦੁੱਖ ਨਾ ਸੰਤਾਪੈ, ਪ੍ਰਭ ਕਹਿ ਸਿਮਰਨ ਸਾਧਕ ਸੰਗ ਸਰਵ ਨਿਧਾਨ ਨਾਨਕ ਹਰ ਰੰਗ, ਪ੍ਰਭ ਕਹਿ ਸਿਮਰਨ ਨਿਧ ਸਿਧ ਨਾਉ ਨਿਧ, ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕਹਿ ਸਿਮਰਨ ਜਪ ਤਾ ਪੂਜਾ, ਪ੍ਰਭ ਕਹਿ ਸਿਮਰਨ ਬਿਨਸੈ ਦੂਜਾ, ਪ੍ਰਭ ਕਹਿ ਸਿਮਰਨ ਤਿਰਥ ਇਸਨਾਨੀ, ਪ੍ਰਭ ਕਹਿ ਸਿਮਰਨ ਦਰਗਹਿ ਮਾਨੀ, ਪ੍ਰਭ ਕਹਿ ਸਿਮਰਨ ਹੋਏ ਸੁਫਲਾ, ਪ੍ਰਭ ਕਹਿ ਸਿਮਰਨ ਸੁਫਲ ਫਲਾ। ਸੇ ਸਿਮਰੈ ਜਿਨੇ ਆਪ ਸਿਮਰਾਏ, ਨਾਨਕ ਤਾਕੈ ਲਾਗੋ ਪਾਏ, ਪ੍ਰਭ ਕਹਿ ਸਿਮਰਨ ਸਭ ਤੇ ਉੱਚਾ, ਪ੍ਰਭ ਕਹਿ ਸਿਮਰਨ ਉਦਰੇ ਮੁੱਚਾ, ਪ੍ਰਭ ਕਹਿ ਸਿਮਰਨ ਤਿਸਨਾ ਬੂਜੈ, ਪ੍ਰਭ ਕਹਿ ਸਿਮਰਨ ਸਭ ਕੁਛ ਸੂਜੈ, ਪ੍ਰਭ ਕਹਿ ਸਿਮਰਨ ਹੈ ਜਮਤਰਾ ਸਾਹ, ਪ੍ਰਭ ਕਹਿ ਸਿਮਰਨ ਪੂਰਨ ਆਸਾ, ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਨਿਤਮਾਏ ਸਮਾਏ, ਪ੍ਰਭ ਜੀ ਵਸੈ ਸਾਧਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਣ, ਪ੍ਰਭ ਕੋ ਸਿਮਰੈ ਸੇ ਪ੍ਰਭ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬਿਮੋਤਾ ਜੇ, ਪ੍ਰਭ ਕੋ ਸਿਮਰੈ ਸੇ ਸਰਵ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਵਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੈ ਸੇ ਪ੍ਰਭਕਾਰੀ, ਪ੍ਰਭ ਕੋ ਸਿਮਰੈ ਤਿੰਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿੰਨ ਸੂਖ ਵਿਆਹਵੈ, ਪ੍ਰਭ ਕੋ ਸਿਮਰੈ ਤਿੰਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿੰਨ ਨਿਰਮਲ ਜੀਤਾ, ਪ੍ਰਭ ਕੋ ਸਿਮਰੈ ਤਿੰਨ ਅੰਤ ਘਨੇਰੇ, ਪ੍ਰਭ ਕੋ ਸਿਮਰੈ ਵਸੈ ਹਨੇਰੇ, ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕਹਿ ਸਿਮਰਨ ਕਾਰਜ ਪੂਰੇ, ਪ੍ਰਭ ਕਹਿ ਸਿਮਰਨ ਕਬੂ ਨੇ ਝੂਰੇ, ਪ੍ਰਭ ਕਹਿ ਸਿਮਰਨ ਹਰ ਗੁਣਬਾਨੀ, ਪ੍ਰਭ ਕਹਿ ਸਿਮਰਨ ਸਹਿ ਸਮਾਨੀ, ਪ੍ਰਭ ਕਹਿ ਸਿਮਰਨ ਨੇਚਲ ਆਸਨ, ਪ੍ਰਭ ਕਹਿ ਸਿਮਰਨ ਕਵਨ ਵਿਗਾਸਨ, ਪ੍ਰਭ ਕਹਿ ਸਿਮਰਨ ਅਨੰਤ ਚੁਣਕਾਰ, ਸੁਪ੍ਰਭ ਸਿਮਰਨ ਕਾਂਤਰਾ ਪਾਰ, ਸਿਮਰੈ ਸੇ ਜਨ ਜਿਨ ਕੋ ਪ੍ਰਮਾਇਆ, ਨਾਨਕ ਦਿਨ ਜਨ ਸਰਣੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਥੀ ਦਾਤੇ, ਹਰ ਸਿਮਰਨ ਨੀ ਚੌਕ ਹੁਣ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕਿਓ ਸਗਲ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕੇ ਰਿਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਰੋਗ, ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ, ਸਰਣ ਤੁਮਾਰੀ ਆਇਓ, ਨਾਨਕ ਖੇ ਪ੍ਰਭ ਸਾਥ। ਅਸ਼ਟਪਦੀ ਜੈ ਮਾਂ ਪਿਤਾ ਸੁਤਮੀਤ ਨ ਭਾਈ, ਮਨ ਉਹਾ ਨਾਮ ਤੇਰੇ ਸੰਸਾਈ, ਜਹ ਮਾਂ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੇ ਚੱਲੈ, ਜਹ ਮੁਸਕਲ ਹੋਵੈ ਤੁਭਾਰੀ, ਹਰ ਕੋ ਨਾਮ ਖਿਰਮਾਏ ਉਧਾਰੀ, ਅਨਿਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਓ ਸੋ ਘਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖਿਆ, ਹਰ ਕਾ ਨਾਮ ਜਪਤ ਹੋਏ ਸੁਖਿਆ, ਲਾਖ ਕਰੋੜੀ ਬੰਧ ਨ ਪਰੈ, ਹਰ ਕਾ ਨਾਮ ਜਪਤ ਨਿਸਤਰ ਹੈ, ਅਨਿਕ ਮਾਇਆ ਰੰਗ ਤਿਕ ਨ ਬੁਝਾਵੈ, ਹਰ ਕਾ ਨਾਮ ਜਪਤ ਅਗਾਵੈ, ਜੇਹ ਮਾਰ ਗੇਹ ਜਾਤ ਅਕੇਲਾ, ਤੈਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨਸਦਾ ਧਿਆਈ ਹੈ, ਨਾਨਕ ਗੁਰਮੁਖ ਪ੍ਰਮੁਖ ਪਾਈ ਹੈ, ਛੂਟਤ ਨਹੀਂ ਕੋਟ ਲਖਵਾਹੀ, ਨਾਮ ਜਪਤੈ ਪਾਰ ਪਰਾਹੀ, ਅਨਿਕ ਵਿਗੰਜੈ ਆਏ ਸੰਗਾਰ ਹੈ, ਹਰ ਕਾ ਨਾਮ ਤਤਕਾਲ ਉਦਾਰ ਹੈ, ਅਨਿਕ ਜੋਨ ਜਨ ਮੈਂ ਮਰ ਜਾਮ, ਨਾਮ ਜਪਤ ਭਾਵੈ ਵਿਸਰਾਮ, ਹੋ ਮੈਲਾ ਮਲ ਕਭੂ ਨ ਧੋਵੈ, ਹਰ ਕਾ ਨਾਮ ਕੋਟ ਪਾਪ ਹੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੇ ਸੰਗ, ਜੇ ਮਾਰ ਕੇ ਗਨੇ ਜਾਏ ਨਕੋਸਾ, ਹਰ ਕਾ ਨਾਮ ਆਸਨ ਤੋਸਾ, ਜਹ ਪੈਂਡੈ ਮਾਹ ਅੰਧ ਗੁਬਾਰਾ,
ਹਰ ਕਾ ਨਾਮ ਸੰਗ ਉਜੀਆਰਾ ਜਹਾ ਪੰਥ ਤੇਰਾ ਕੋ ਨ ਸਜਾਨੂ ਹਰ ਕਾ ਨਾਮ ਤੈ ਨਾਲ ਬਛਾਨੂ ਜਹ ਮਾਂ ਭਿਆਨ ਤਪਤ ਬਹੁ ਕਾਮ ਤਰ ਕੇ ਨਾਮ ਕੇ ਤੁਮ ਉਪਰ ਛਾਮ ਜਾਂ ਤ੍ਰਿਖਾ ਮਨ ਤੁਧ ਅਖ ਰਖੈ ਤਹਿ ਨਾਨਕ ਹਰ ਰਮਤ ਵਰਖੈ ਭਗਤ ਜਨਾ ਕੇ ਬਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਔਖਾ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰੰਜਨ ਕੀ ਨੋਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਫਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਬਦ ਕਪਰੈ ਨਭ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋ ਬਾਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੀ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜਾਏ ਹਰ ਹਰ ਦੇਵਾ ਹਰ ਹਰ ਜਨ ਕੈ ਮਨ ਖਜੀਨਾ ਹਰ ਧਨ ਜਨ ਕੋ ਆਪ ਪ੍ਰਵਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਔਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪੈਰ ਜਨ ਹਰ ਜਪੈ ਨਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੇ ਭਗਤ ਮੁਕਤ ਬੋ ਕਰੈ ਨਾਨ ਜਨ ਸੰਕੇਤ ਚਿਤ ਰਹਿ ਪਾਰ ਜਾਤ ਔਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੇ ਮਹਿਮਾ ਸੰਤ ਰੇ ਦੋਸ ਹੈ ਸੰਤ ਪ੍ਰਤਾਪ ਦੁਰਦ ਸਵਨਸ ਹੈ ਸੰਤ ਕਾ ਸੰਗਵੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ ਨਾਮ ਤੁਲ ਕੁਛ ਔਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਰੋਗ ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਈ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਬਧਿਆਨ ਖੱਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗਮਨ ਮੱਦੇ ਫਿਰਿਆ ਅਨੇਕ ਪ੍ਰਕਾਰ ਕੇ ਵੋ ਜਤਨਾ ਪੌਨਦਾਨ ਹੋਮੇ ਵੋ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਵੋ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਆ ਇੱਕ ਵਾਰ ਨਾਖੁਨ ਪ੍ਰਤਮੀ ਵਿਰਹਿ ਜਿਰ ਜੀਵੈ ਮਹਾ ਉਦਾਸ ਸਪੀ ਸਰਥੀ ਵੈ ਅਗਨ ਵਾਹਿ ਹੋਤ ਪ੍ਰਾਨ ਕਨਿਕ ਅਸਵ ਹੈ ਵਰ ਭੂਮ ਦਾਨ ਨਿਓਲੇ ਕਰਮ ਕਰੈ ਬੁਆਸਨ ਜੈਨ ਮਾਰੂ ਸੰਜਮ ਸਾਧਨ ਨਿਮਕ ਨਿਮਕ ਕਰ ਸਰੀਰ ਕਟਾਵੈ ਤੋ ਵੀ ਹੋਮੈ ਮੈਂ ਲੈ ਜਾਵੈ ਹਰ ਕੇ ਨਾਮ ਸੰਸਦ ਕਛਨਾਏ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰਤ ਦੇ ਛੁੱਟੈ ਗਰਭ ਗੁਮਾਨੈ ਮਨ ਤੇ ਹੁੱਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਹ ਦੇਹ ਕੋ ਬਹੁਤ ਸਾਧਨਾ ਕਰੈ ਮਨ ਤੇ ਕਬੂ ਨ ਵਿਖਿਆ ਟਰੈ ਜਲ ਧੋਵੈ ਬਹੁ ਦੇ ਅਨੀਤ ਸ਼ੁੱਧ ਕਹਾਂ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮੈਂ ਮਾਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣਾ ਝੁਮਕਾ ਬਹੁ ਵਿਆਪੈ ਅਨੇਕ ਜਤਨ ਕਰ ਤਿਸਨ ਨਾ ਤਰਾਪੈ ਪੇਕ ਅਨੇਕ ਅਗਨੇ ਬੂਝੈ ਕੋਟ ਭਾਵ ਦਰਗਹਿਨੇ ਸੀਜੈ ਛੁਟਸ ਨਾਹੀ ਉਪਿਆਲ ਮੋਹ ਵਿਆਪੈ ਮਾਇਆ ਜਾਲ ਔਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੋ ਬਹਾਲੋ ਰਹਿ ਸਾਧ ਸੰਗ ਇਹੋ ਮੈਂ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜੇ ਜਨ ਕੋ ਬਿਰੁੱਧ ਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਖਾ ਮਿਟੈ ਅਭਿਮਾਨ ਆਪਸ ਕੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਵੇਖੈ ਸਗਲ ਸਿਵ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟਤਾ ਨਾਨਕ ਪਾਪ ਪੁੰਨੇ ਲਿਪਾ ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾਕੋ ਦੇਵ ਉਦਾਨ ਕਰਨ ਕਰਾਉਣ ਹਾਰ ਸੁਆਮੀ ਸਗਲ ਘਟਾਕੇ ਅੰਤਰ ਜਾਮੀ ਆਪਣੀ ਗਤਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭਰਾਤੇ ਤੁਮ ਰੇ ਉਸਤਤ ਤੁਮ ਤੇ ਹੋਏ
ਜਾਨ ਕੌਰ ਨ ਜਾਣਸ ਕੋਇ, ਸਰਬ ਧਰਮ ਮੈਂ ਸੇਠ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਮਖਾਨੀ, ਸਗਲ ਥਾਰ ਤੇ ਉੱਤਮ ਥਾਨ, ਨਾਨਕ ਜੇ ਘਟ ਵਸੈ ਹਰ ਨਾਮ ਸਲੋ, ਨਿਰਗੁਣ ਯਾਰ ਯਾਨੀਆ ਸੋ ਪ੍ਰਭ ਸਦਾ ਸਵਾਲ, ਜਿਨ ਕਿਆ ਤਿਸ ਚੇਤ ਰੱਖ ਨਾਨਕ ਨਿਭੀ ਨਾਲ ਅਸ਼ਟਮੀ, ਰਮਈਆ ਕੇ ਗੁਣ ਚੇਤ ਪਰਾਨੀ, ਕੌਣ ਮੂਲ ਤੇ ਕੌਣ ਨਿਸ਼ਚਾਨੀ, ਜਿੰਤੋ ਸਾਜ ਸਵਾਰ ਸਿੰਗਾਰੀਆ, ਗਰਭ ਅਗਨ ਮਹਿ ਜਿਨੇ ਵਾਰੀਆ, ਬਾਹਰ ਵਿਵਸਥਾ ਤੁਝ ਪਿਆਰ ਹੈ ਦੂਧ, ਭਰ ਜੋ ਬਨ ਭੋਜਨ ਸੁਖ ਸੂਦ, ਬਿਰਧ ਪਿਆ ਉਪਰ ਸਾਖ ਸਹਿਨ, ਮੁਖਿਆ ਪਿਆ ਬੈਠ ਕੋ ਦਹਿਨ, ਇਹ ਨਿਰਗੁਣ ਗੁਣ ਕਛੂ ਨ ਬੂਝੈ, ਬਹੁਸ ਲੈ ਤੈ ਨਾਨ ਸੀਜੈ, ਜੇ ਪ੍ਰਸਾਦ ਤਰ ਉਪਰ ਸੁਖ ਵਸੈ, ਸੁਤ ਭਰਾਤ ਮੀਤ ਬੰਤਾ ਸੰਗ ਹਸੈ, ਜੇ ਪ੍ਰਸਾਦ ਪੀਵੈ ਸ਼ੀਤਲ ਜਲਾ, ਸੁਖਦਾਈ ਪੌਣ ਪਾਉ ਕਾ ਮੁੱਲਾ, ਜੇ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮਗਰੀ ਸੰਗ ਸਾਧ ਵਸਾ, ਦੀਨੇ ਹਸਤ ਪਾਉ ਕਰਨ ਨੇਤਰ ਰਸਨਾ, ਤਿਸੈ ਤਿਆਗ ਔਰ ਸੰਰਚਨਾ, ਐਸੇ ਦੋਖ ਮੂੜ ਅੰਧ ਵਿਆਪੇ, ਨਾਨਕ ਕਾਢ ਲਿਓ ਪ੍ਰਭ ਆਪੇ, ਆਦ ਅੰਤ ਜੋ ਰਾਖਣ ਹਾਰ, ਤਿਸੋ ਪ੍ਰੀਤ ਨ ਕਰੈ ਗਵਾਰ, ਤਾਂ ਕੀ ਸੇਵਾ ਨਾਉ ਨਿਧ ਪਾਵੈ, ਤਾਂ ਸੋ ਮੂੜਾ ਮਨ ਨਹੀਂ ਲਾਵੈ, ਜੋ ਠਾਕੁਰ ਸਦਾ ਹਜੂਰੇ, ਤਾਂ ਕੋ ਅੰਦਾਜ਼ਾ ਨ ਦੂਰੇ, ਤਾਂ ਕੀ ਟਹਿਲ ਪਾਵੈ ਦਰਗਹਿ ਮਾਨ, ਤਿਸੈ ਵਸਾਰੈ ਮੁਗਧ ਜਾਨ, ਸਦਾ ਸਦਾ ਯੁਗ ਭੁੱਲਣ ਹਾਰ, ਨਾਨਕ ਰਾਖਣ ਹਾਰ ਅਪਾਰ, ਰਤਨ ਤਿਆ ਕੋਡੀ ਸੰਗਰਚੈ, ਸਾਚ ਛੋਟ ਝੂਠ ਸੰਗਮਚੈ, ਜੋ ਛੱਡਣਾ ਸੋ ਅਸਥਿਰ ਕਰਮਾਨੈ, ਜੋ ਹੋਣ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸਰਮ ਕਰੈ, ਸੰਗ ਸਾਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੈ ਧੋਏ, ਗਰਦਵ ਪ੍ਰੀਤ ਪਸਮ ਸੰਗ ਹੋਏ, ਅੰਤ ਕੂਪ ਮੈਂ ਪਤਿਤ ਵਿਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ, ਕਰਤੂਤ ਪਸੂ ਕੀ ਮਾਨ ਅਜਾਤ, ਲੋਕ ਵਿਚਾਰਾ ਕਰੈ ਦਿਨ ਰਾਤ, ਬਾਹਰ ਭੇਕ ਅੰਤਰ ਮਨ ਮਾਇਆ, ਸਭ ਸੁਨੈ ਕਿਸ ਕਰੈ ਛਪਾਇਆ, ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋ ਸੁਆਨ, ਅੰਤਰ ਅਗਨ ਬਾਹਰ ਤਨ ਸੁਆਹਾ, ਗਰਭਾਤਰ ਕੈਸੇ ਤਰੈ ਅਥਾਹ, ਜਾ ਕੇ ਅੰਤਰ ਵਸੈ ਪ੍ਰਭ ਆਪ, ਨਾਨਕ ਤੇਜਨ ਸਹਿਤ ਸਮਾਦ, ਸੁਨ ਅੰਦਾ ਕੈਸੇ ਮਾਰਗ ਪਾਵੈ, ਕਰ ਗੈ ਲਿਓ ਓੜ ਨਿਭਾਵੈ, ਕਾਹਾਂ ਬੁਝਾਰਤ ਬੁਝੈ ਡੋਰਾ, ਨਿਸਕਈਐ ਤੋ ਸਮਝੈ ਭੋਰਾ, ਕਾਹਾਂ ਬਿਸਨ ਪਦ ਗਾਵੈ ਗੁੰਗ, ਜਤਨ ਕਰੈ ਤੋ ਪੀ ਸੁਰਭੰਗ, ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂੰ ਉਸ ਗਵਨ, ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਾਹੀ ਸੋ ਆਵੈ ਨ ਚੀਤ, ਜੋ ਬੈ ਰਾਈ ਤਾਂ ਸੋ ਪ੍ਰੀਤ, ਬੁਲਵਾ ਕੇ ਗ੍ਰਹਿ ਭੀਤਰ ਵਸੈ, ਅਨੰਦ ਕੀਰ ਮਾਇਆ ਰੰਗ ਰਸੈ, ਦ੍ਰਿੜ ਕਰਮਾਨੈ

ਆਹੂ ਜੁਗਤ ਵਿਆਹ ਨੇ ਕਈ ਜਨਮ ਨਾਨਕ ਰਾਖ ਲਿਵਾ ਪਰ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਗ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੇ ਸੁਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ।

ਨਾਨਕ ਕਹੂ ਨ ਸੀਜਈ ਬਿਨ ਨਾਵੈ ਪਤ ਜਾਏ ਅਸ਼ਵਦੀ। ਦਸ ਵਸਤੂ ਲੈ ਪਾਛੈ ਪਾਵੈ ਏਕ ਬਸ ਕਾਣ ਬਿਖੋਟ ਗਵਾਵੈ ਏਕ ਭੀ ਨ ਦੇ ਦਸ ਭੀ ਹਿਰ ਲੇ ਤੋ ਮੁੜਾ ਕੋ ਕਹਾਂ ਕਰੇ ਜਿਸ ਠਾਕੁਰ ਸੋ ਨਾ ਹੀ ਚਾਰਾ ਤਾ ਕੋ ਕੀ ਜੈ ਸਦ ਨਮਸਕਾਰਾ। ਜਾ ਕੈ ਮਨ ਲਾਗਾ ਪ੍ਰਭ ਮਿੱਠਾ ਸਰਬ ਸੂਲਤਾਉ ਮਨ ਉੱਠਾ ਜੇ ਜਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ

ਵਰਤੈ ਅਨਦੁਲਾਸ ਆਪਣੀ ਅਮਾਨ ਕਛ ਬਾਹਰ ਸਾਹ ਲੇ ਅਗਿਆਨੀ ਮਨ ਰੋਸ ਕਰੇ ਆਪਣੇ ਪ੍ਰਤੀਤ ਆਪ ਹੀ ਹੋਵੇ ਹੋਰ ਉਸ ਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸ ਜਿਸ ਆਗਿਆ ਰਾਖੈ ਪ੍ਰਭ ਕੀ ਆਗਿਆ ਮਨ ਹੈ ਮਾਥੈ ਉਸ ਤੇ ਚੌਗੁਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਿਕ ਭਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਖੀ ਜਾਇਆ ਸੋ ਰੰਗ ਲਾਵੈ ਓ ਬਿਨਸੈ ਓ ਮਨ ਪਛਤਾਵੈ ਜੋ ਦਿਸੈ ਸੋ ਚਾਲਣ ਹਾਰ ਲਪਟ ਰਹਿਤ ਅੰਧਾਰ ਬਟਾਉ ਸੋ ਜੋ ਲਾਵੈ ਨੇ ਤਾਂ ਕੋ ਹਾਥ ਨਾ ਆਵੈ ਕੇ ਮਨ ਹਰ ਕੇ ਨਾਮ ਕੇ ਪ੍ਰੀਤ ਸੁਧਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੁੰਬ ਸਮਾਇਆ ਮਿਥਿਆ ਹੋ ਮੈਂ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਨ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸੁਭ ਅਸਤਰਾ ਮਿਥਿਆ ਰੰਗ ਸੰਗ ਮਾਇਆ ਭੀਖ ਹਸਤਾ ਮਿਥਿਆ ਦਰੋਹ ਮੋਹ ਅਭਿਮਾਨ ਮਿਥਿਆ ਪਸ਼ੂ ਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਾਰਣ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸੁਣ ਪਰ ਨਿੰਦਾ ਸੁਣੈ ਮਿਥਿਆ ਹਸ ਪਰ ਦਰਬ ਕੋਹੀ ਰਹਿ ਮਿਥਿਆ ਨੇਤ੍ਰ ਪੇਖਤ ਪ੍ਰਤਿਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪ੍ਰਭਕਾਰਾ ਮਿਥਿਆ ਬਾਸ ਲੇਤ ਬਿਕਾਰਾ ਮਿਨ ਬੂਜੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਕਤ ਕੀ ਆਰ ਜਾਜ ਬਿਨਾ ਕਹਿ ਹੋ ਸੁਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਂ ਕਹਿ ਦੁਰਗੰਧ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਂ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਆਹੇ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਾਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਧਾਮ ਧਨ ਧਨ ਤੇਜਨ ਜੇ ਕਟ ਵਸਿਓ ਹਰ ਨਾਉ ਨਾਨਕ ਤਾਂ ਕੈਬਲ ਵਰਜਾਉ ਰਹਿਤ ਔਰ ਕਛ ਔਰ ਕਮਾਵਤ ਮੰਨੇ ਪ੍ਰੀਤਮ ਕੋ ਗੁਣ ਲਾਵਤ ਜਾਨਣ ਹਾਰ ਪ੍ਰਭੂ ਪ੍ਰਭੀਨ ਬਾਰ ਭੀਖ ਨ ਕਾਉ ਭੀਨ ਔਰ ਉਪਦੇਸੈ ਆਪ ਨ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੈ ਅੰਤਰ ਵਸੈ ਨਿਰੰਕਾਰ ਜਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭਜਾਤਾ ਨਾਨਕ ਕੁੰਜਨ ਚਰਨ ਪਰਾਤਾ ਕਰੋ ਬੇਨਤੀ ਭਾਰ ਪ੍ਰਭੂ ਸਭ ਜਾਣੈ ਆਪਣਾ ਕੀ ਆ ਆਪੇ ਮਾਨੈ ਆਪੇ ਆਪ ਆਪ ਕਰਤ ਨਿਬੇਰਾ ਕਿਸੈ ਦੂਰ ਜਨਾਵਤ ਕਿਸੈ ਬਜਾਵਤ ਨੇਰਾ ਉਪਾਉ ਸਿਆਣਪ ਸਗਲ ਤੇ ਰਹਿਤ ਸਭ ਕੁਛ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਇ ਥਾਨ ਥਨੰਤਰ ਰਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਬ ਨਾਨਕ ਹਰੀ ਸਲੋਕ ਕਾਮ ਕਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਏ ਜੇ ਪ੍ਰਸਾਦ ਸੁਗੰਧਤ ਤਨ ਲਾਵੈ ਤਿਸ ਕੋ ਸਿਮਰਤ ਬ੍ਰਹਮਗਤ ਪਾਵੈ ਜੇ ਪ੍ਰਸਾਦ ਵਸੈ ਸੁਖ ਮੰਦਰ ਤਿਸੈ ਦਿਹਾਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਤਿਆਗ ਕਤ ਔਰ ਲੁਭਾਵੈ ਜੇ ਪ੍ਰਸਾਦ

ਰਮਗਿਆਨੀ ਕਹਿ ਨਾ ਹੀ ਤੰਦਾ, ਰਮਗਿਆਨੀ ਲੈ ਧਾਵਤ ਮੰਦਾ, ਰਮਗਿਆਨੀ ਕਹਿ ਹੋਏ ਸੋ ਭਲਾ, ਬ੍ਰਹਮਗਿਆਨੀ ਸੁਫਲ ਫਲਾ, ਬ੍ਰਹਮਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮਗਿਆਨੀ ਜਪੈ ਸਗਲ ਸੰਸਾਰ, ਬ੍ਰਹਮਗਿਆਨੀ ਕਹਿ ਕਹਿ ਰੰਗ, ਬ੍ਰਹਮਗਿਆਨੀ ਕਹਿ ਵਸੈ ਪ੍ਰਭੂ ਸੰਗ, ਬ੍ਰਹਮਗਿਆਨੀ ਕਹਿ ਨਾਮ ਆਧਾਰ, ਬ੍ਰਹਮਗਿਆਨੀ ਕਹਿ ਨਾਮ ਪਰਿਵਾਰ, ਬ੍ਰਹਮਗਿਆਨੀ ਸਦਾ ਸਦ ਜਾਗਤ, ਬ੍ਰਹਮਗਿਆਨੀ ਅਹੰਬ ਤਿਆਗਤ, ਬ੍ਰਹਮਗਿਆਨੀ ਕਹਿ ਮਨ ਪਰਮਾਨੰਦ, ਬ੍ਰਹਮਗਿਆਨੀ ਕਹਿ ਕਰ ਸਦਾ ਆਨੰਦ, ਬ੍ਰਹਮਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮਗਿਆਨੀ ਕਾ ਨਹੀ ਵਿਨਾਸ਼, ਬ੍ਰਹਮਗਿਆਨੀ ਬ੍ਰਹਮ ਕਾ ਵੇਤਾ, ਬ੍ਰਹਮਗਿਆਨੀ

ਪ੍ਰਭਾਵ ਹੈ ਤਾਪ ਅਤੇ ਦੁਧਾਰ ਹੈ ਆਪ ਪਰੇ ਆਪਣ ਵਿਚਾਰ ਹੈ ਦੁਹਾਂ ਸਰਿਆਕਾ ਆਪ ਸੁਆਮੀ ਖੇਲੈ ਵਿਕਸੈ ਅੰਤਰਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦਿਸ਼ਟੀ ਔਰ ਨਿਆਵੈ ਕਹੋ ਮਾਨੁਖ ਤੇ ਕਿਆ ਹੋਏ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕਾ ਹਾਥ ਹੋਏ ਤਾਂ ਸਭ ਕਿਚਲੇ ਜੋ ਤਿਸ ਭਾਵੈ ਸੋਈ ਕਰੇ ਨਨ ਜਾਣਤ ਵਿਖਿਆ ਮੈਂ ਰਚੈ ਜੇ ਜਾਣਤ ਆਪਣੇ ਆਪ ਬਚੈ ਪਰ ਮੈਂ ਭੂਲਾ ਦੈ ਦਿਸ ਧਾਵੈ ਨਿਮਕ ਮਾਏ ਚਾਰ ਕੁੰਡ ਫਿਰ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇਜਨ ਨਾ ਮਿਲੇ ਖਿਨ ਮੈਂ ਨੀ।

ਕਸ਼ਟ ਹੋ ਜੀ। ਸੰਤ ਕਹਿ ਦੁੱਖਾਂ ਨੇ ਆਰ ਜਾ ਕੱਟੈ, ਸੰਤ ਕਹਿ ਦੁੱਖਾਂ ਨੇ ਜਬ ਕੇ ਨੇ ਛੁਟੈ, ਸੰਤ ਕਹਿ ਦੁੱਖਾਂ ਨੇ ਸੁੱਖ ਸਮਝਾਏ, ਸੰਤ ਕਹਿ ਦੁੱਖਾਂ ਨਰਕ ਮੈਂ ਪਾਏ, ਸੰਤ ਕਹਿ ਦੁੱਖਾਂ ਮਤ ਹੋਏ ਮਲੀਨ, ਸੰਤ ਕਹਿ ਦੁੱਖਾਂ ਸੋ ਬਾਤ ਹੀਨ, ਸੰਤ ਕੇ ਹੱਥੇ ਕੋ ਰੱਖੈ ਨਾ ਕੋਏ, ਸੰਤ ਕਹਿ ਦੁੱਖਾਂ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਬੀਤਰ ਹੈ। ਸੰਤ ਕੇ ਦੁੱਖਨ ਤੇ ਮੁਖ ਹੋਵੈ, ਸੰਤਨ ਕੈ ਦੁੱਖਨ ਕਾਗ ਜੋ ਲਵੈ, ਸੰਤਨ ਕੈ ਦੁੱਖਨ ਸਰਬ ਜੂਨ ਪਾਏ, ਸੰਤ ਕੈ ਦੁੱਖਨ ਤ੍ਰਿਗਤ ਜੋਨ ਕਿਰਮਾਏ, ਸੰਤਨ ਕੈ ਦੁੱਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੁੱਖਨ ਸਭ ਕੁਛ ਹਰੈ, ਸੰਤ ਕੈ ਦੁੱਖਨ ਤੇ ਸਮਝਾਏ, ਸੰਤ ਕੈ ਦੁੱਖਨ ਨੀਚ ਨਿਚਾਏ, ਸੰਤ ਦੁਖੀ ਕਾ ਥਾ ਕੋ ਨਾ ਇਹ, ਨਾਨਕ ਸੰਤ ਭਾਵੈ ਤਾਂ ਹੋਏ ਵੀ ਗਤ ਪਾਏ, ਸੰਤ ਕਾ ਨਿੰਦਕ ਮਹਾਂ ਤਤਾਈ, ਸੰਤ ਕਾ ਨਿੰਦਕ ਕਿਨ ਟਿਕਨ ਨ ਪਾਈ, ਸੰਤ ਕਾ ਨਿੰਦਕ ਮਹਾਂ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀ ਆਰ ਦੀਨ, ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਬਿਜੂਗ, ਸੰਤ ਕੀ ਨਿੰਦਾ ਦੁੱਖ ਮੈਂ ਦੋਖ, ਨਾਨਕ ਸੰਤ ਪਾਵੇ ਤਾਂ ਸਕਾ ਵੀ ਹੋਈ ਮੋਖ। ਸੰਤ ਕਾ ਦੁਖੀ ਸਦਾ ਅਪਮਿਤ, ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿਤ, ਸੰਤ ਕੇ ਦੁਖੀ ਕੋ ਡਾਂ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ, ਸੰਤ ਕਾ ਦੁਖੀ ਮਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨਮ ਮਰੈ, ਸੰਤ ਕੀ ਦੁੱਖ ਨਾ ਸੁਖ ਚਿਟ ਹੈ, ਸੰਤ ਕੇ ਦੁਖੀ ਕੋ ਨਾਏ ਠਾਓ, ਨਾਨਕ ਸੰਤ ਭਾਵੇਂ ਥਾ ਲੈ ਮਿਲਾਏ, ਸੰਤ ਕਾ ਦੁਖੀ ਅਦਬੀ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕੋ ਧਿਆਨ ਭਰਮਾਈ ਹੈ, ਸੰਤ ਕਾ ਦੁਖੀ ਉਜੜ ਪਾਈ ਹੈ, ਸੰਤ ਕਾ ਦੁਖੀ ਅੰਦਰ ਤੇ ਥੋਤਾ, ਜੋ ਸਾਜ ਬਿਨਾ ਮ੍ਰਿਤਕ ਕੀ ਲੋਤਾ, ਸੰਤ ਕੇ ਦੁਖੀ ਕੀ ਜੜ ਕਿਛ ਨਾਹੀ, ਆਪਨ ਬੀਜ ਆਪੇ ਕਾਏ, ਸੰਤ ਕੇ ਦੁਖੀ ਕੋ ਨ ਰੱਖਣਾ ਹਾਰ, ਨਾਨਕ ਸੰਤ ਭਾਵੇਂ ਤਾਂ ਲੈ ਉਭਾਰ, ਸੰਤ ਕਾ ਦੁਖੀ ਹੋਂ ਮਿਲ ਲਾਏ, ਜੋ ਜਲ ਵਿਹੋਂ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜੋ ਪਾਵਕੀ ਦੰਨੇ ਤਰਾਪੈ, ਸੰਤ ਕਾ ਦੁਖੀ ਛੁਡੈ ਅਕੇਲਾ, ਜੋ ਬੁਆੜ ਤੇ ਖੇਤ ਮਾਹ ਜੁਏਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ, ਕਿਰਤ ਨਿੰਦਕਾ ਤੁਰੀ ਹੋਇਆ, ਨਾਨਕ ਜੋਤਿਸ਼ ਭਾਵੈ ਸੋਈ ਥਿਆ। ਸੰਤ ਕਹਿ ਦੁਖੀ, ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੁਦਰ ਕਹਿ ਮਿਲੈ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ, ਸੰਤ ਕੇ ਦੁਖੀ ਕੀ ਪੂਜੈ ਨਿਆਸਾ, ਸੰਤ ਕਾ ਦੁਖੀ ਉਪਚਲੈ ਨਿਰਾਸਾ, ਸੰਤ ਕਹਿ ਦੁਖ ਨਾ ਤਿਸ਼ਠੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ, ਪਿਆ ਕਿਰਤਨ ਮਿਟੈ ਕੋਏ, ਨਾਨਕ ਜਾਣੈ ਸੱਚਾ ਸੋਏ, ਸਭ

ਪੈਣ ਭਾਗੈ ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉੱਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਇ ਹੋਵੈ ਸੋ ਹੋਏ ਕਰਨੈ ਹਾਰ ਪਛਾਨੈ ਸੋ ਹੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦਿਸ਼ਟਾਨਾ ਜਿਸਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨੂ ਬਣ ਆਏ ਆਪਸ ਕੋ ਆਪਦੀ ਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋ ਸਰਵ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾਂ ਕੈ ਸਿਮਰਨ ਉਦਰੀ ਐ ਨਾਨਕ ਤਿਸ ਬਲਹਾਰ ਅਸ਼ਵਦੀ ਟੂਟੀ ਗਾਨਣ ਹਾਰ ਗੋਪਾਲ ਸਰਵ ਜੀਆ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨ ਹੋਏ ਜੇਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੈ ਕਿਛ ਕਾਮ ਗਤ ਨਾਨਕ ਜਪੇ ਕਰ ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਛ ਤਿਸ ਕਾ ਧੀਆ ਦਰਬ ਹੈ ਅਤ

ਬਖਸ਼ਿੰਦ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹੋ ਅਰਦਾਸ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਬਰੰਜਾ ਕਾ ਨੇਤਰ ਭੋਰ ਤਿਸਕਾ ਮੰਤਰ ਜਾਣੈ ਹੋਰ ਆਨੰਦ ਰੂਪ ਮੰਗਲ ਸੱਜਾ ਕੈ ਸਰਬ ਥੋਕ ਸੁਣੀਐ ਘਰ ਤਾਂ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀ ਸਰਗ੍ਰਸਤ ਮੈਂ ਭੋਗੀ ਤਿਆਹ ਤਿਆਹ ਭਗਤ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨੈ ਪਾਇਆ ਜਾ ਕੀ ਲੀਲਾ ਕੀਮਿਤ ਨਾਹੀ ਸਗਲ ਦੇਵ ਹਾਰੇ ਅਵਗਾਏ ਪਿਤਾ ਕਾ ਜਨਮ ਕਹਿ ਜਾਣੈ ਪੂ ਸਗਲ ਪਰੋਹੀ ਆਪਣੇ ਸੂ ਸੁਮਤ ਗਿਆਨ ਧਿਆਨ ਜਿੰਦੇ ਜਿੰਦਾਸ ਨਾਮ ਦਿਆ ਵੈਸੇ ਤੇ ਗੁਣ ਮੈਂ ਜਾ ਕੋ ਫਰਮਾਏ ਜਨਮ ਮੇਰਾ ਫਿਰ ਆਵੇ ਜਾਏ ਮੂਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖ ਕਰੈ ਇੱਕ ਰੰਗ ਨਾਨਾ ਵਿਦਕੀ ਨੋ ਵਿਸਤਾਰ ਪ੍ਰਭ ਨਾਸੀ ਏਕੰਕਾਰ ਨਾਨਾ ਚਲ ਕਰੇ ਕਿਨ ਮਾਹੇ ਪੁਰ ਰਹੋ ਪੂਰਨ ਸਮਠਾਏ ਨਾਨਾ ਵਿਦ ਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਗੜ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਨਣ ਗਾਇਨ ਧਿਆਨ ਨਾਮ ਕੇ ਧਾਰੇ ਆਕਾਸ਼ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਪਾਵਣ ਨਾਮ ਕੇ ਸੰਗ ਉਦਰੇ ਸੁਨ ਸਰਵਣ ਕਰ

0: सत जाका सत स्थान पूरक सत केवर प्रधान करतूत सत सत जाकी बाणी सत पुरख सब माहे समाणी सत कर्म जाकी रचना सत मूल सत सत उत्पत सत करणी निर्मल निर्मली जिसे बुझाए तिसे सब भली सत नाम प्रभ का सुखदाई विश्वास सत नानक गुर ते पाई सत बचन साधु उपदेश सत ते जन जा कर दै परवीर सत निरत बुझे जे कोए नाम जपत ता की गत होए आप सत किया सब सत आपे जाने अपनी मितगत जिसकी सिसो करण हार और न बूझ करत विचार करते के मित न जाने की आ नानक जो तिस भाव है सो वर्तिया विस्मन निसम भय विस्माद जिन बुझिया तिसा स्वाद प्रभ कै रंग राज जन रहे गुर कै वचन पदार्थ ले होए दाते दुख काटन हार जा कै संग तरै संसार जन का सेवक सोवण भागी जन कै संग एक लिव लागी गुण गोबिंद कीर्तन जन गावै गुर प्रसाद नानक फल पावै सलू आद सच जुगाद सच हैपी सच नानक हो सी भी सच अश्वदी चरण सत सत प्रसनहार पूजा सत सत सेवदार दर्शन सत सत पेकनहार नाम सत सत ध्यानहार आप सत सत अवतारी आपे गुण कारी शब्द सत सत प्रभक्ता सुरत सत सत जसुमता भुजनहार को सत सब होए नानक सत सत प्रभ सोए सत स्वरूप हृदय जन मानिया करण क्राम चिर मोहन पछानिया जा कर हृदय विश्वास प्रभ आया तत ज्ञान तिस मन प्रगटाया वैसे निर्भव होय बसाना जिसते उपजा तिस माहे सम्माना बस माहे ले बस्त गड़ाई ताको भिन्न ना कह ना जाई बुझै पूजनहार विवेक नारायण मिले नानक एक ठाकुर का सेवक आज्ञाकारी ठाकुर का सेवक सदा पुजारी ठाकुर के सेवक का मन प्रतीत ठाकुर के सेवक की निर्मल रीत ठाकुर को सेवक जान संग प्रभु का सेवक नाम का रंग सेवक को प्रभु पालन हारा सेवक की राख निरंकारा सो सेवक जिस दया प्रभ धार है नानक सो सेवक सास सास सम्मार है अपने जन का पर्दा ढक अपने सेवक की तर पर रख अपने दास को दी बढ़ाई अपने सेवक को नाम जपाई अपने सेवक की आपत रख ताकि गजमित कोई ना रख प्रभ के सेवक को ना पूछा प्रभ के सेवक ऊंचते ऊंचे जो प्रभ अपनी सेवा लाया नानक सो सेवक तैन जिस प्रगटाया नीकी कीरी मैं कल राख है बसम कर लश्कर कोट लाख है जिसका सास न काढ़त आप ता को राखत देख रहात मानस जतन करत बो भात जिसके करत बिर तेजात मारम राख वरना कोई त्रभ जिया का राखा सोई काही सोच कर रे प्राणी जप नानक प्रभ अलक विनाणी बार बार बार प्रभ जपिया पी अमृत मंत्र पिया नाम रतन जिन गुरमुख पाया तिसकी चवरना ही दिष्टाया नाम तन नामो रूप रंग नामो सुखन नाम का संग नाम रस जो जन तृप्ताने मंतन नाम है नाम समाने उठत बैठत सोवत नाम को नानक जन कै सदकाम बोलो जस जीबा जिन रात प्रभ अपना जन की नींदात करह भगत आत्म कह चाहे प्रभ अपने स्यों रह समाये जो होवा वो वर्ष हो जाने प्रभ अपने का हुक्म पहचान जिसकी मैं मां कौन बखानो तुझका गुण का एक ना जानो आठ पहर प्रभ चाह जूरे को नानक से जन पूरे मन मेरे तिनकी ओट लहे, मन तने अपना तिन जंदे। जिन जन अपना प्रभु पचाता, तो जन सारब थोक का दाता। तिचके सारण सर्व सुख पावै, तिसका दरस सब पाप मिटावै। आवर श्यान चगली छाड़, तिजन की तू सेवा लाग। आमन जान ना हो भी तेरा, नानक तिस जन के पूजो सद पैरा। सलोक सात पुरख जिन जानिया, सतगुर तिसका नाऊ। तिसका संग सिख उतर, नानक हर गुण गाओ अठपरी। सतगुर सिक्खी क्रै प्रतपाल, सेवको गुर सदा दयाल। सिख के गुर दुरमत मल हीरा, गुरबतनी हर नाम उतर। सतगुर सिखे बंधन काट, गुर का सिख विकार से हट। सतगुर सिखो नाम तंदे, गुर का सिख बड़भागी है। सतगुर सिक्का हरत पलत सवार, नानक सतगुर सिखो जी नाल समार। गुर के ग्रह सेवक जो रह, गुर की आज्ञा मन में सह। आपस को कर कथना जलावै, हर हर नाम रिधि सिद्धि आवै। मन बेचै सतगुर के पास, सेवक के कार्य राश। सेवा करत हुए निकामी, जिसको होत प्राप्त स्वामी। अपनी कृपा जिस जाप करे, नानक सो सेवक गुर की मतले। बीस विश्वे गुर का मन मान, सो सेवक परमेश्वर की गति जान। सो सतगुर जिस हृदय हर नाओ, अनेक बार गुर को बल जाओ। सर्व निदान जिये का दाता, पहर पार परम रंग राता। ब्रह्म जन जन्म पार, ब्रह्म एक है आप नहीं कित ब्रह्म। सहज सियान फुलयाना जाइय, नानक ऐसा गुरु बड़ भागी पाई। सफल दर्शन पेगत पुनीत, पर सत चरण गत निर्मल रीत। पेटत संग्राम गुण रवे, पार गुण की दरगाह गवे। सुनकर वचन करन या गाने, मन संतोख आत्म पति आने। पूरा गुर अख्यो जा का मंत्र, अमृत दिष्ट पे का हो संत। गुण बेअंत कीमत नहीं पाए, नानक जिस पावै तिस ले मिलाए। देवा एक उसत अनेक, सतपुरख पूरन विवेक। काहू बोल ना पहुंचत प्राणी, अगम गोचर प्रभ निर्वाणी। निराहा निर्वैर सुखदाई, ता की कीमत किना ना पाई। अनिक भगत बंधन नित करै, चरण कम हृदय सिमरै। सतबल हारी सतगुरी अपने, नाम जिस प्रसाद ऐसा प्रभ जपने। एहो हर रस पावै जन को, ये अमृत पीवै अमर सो होई। उस पुरख का नाई करे विनाश, जाका मन प्रगटे गुणतास। आठ पहर हर का नाम ले, सतगुरी सेवक को रे। मोह माया का संग ना लेप, मन में राख हर हरे। अंधकार दीपक प्रकाशे, नानक ब्रह्मो दूत ते नाथे। तप्त माहे ठांड बरताई, आनंद भया दुख नाथे पाई। जन्म मरण के मिटे अंधे से, साधु के पूर्ण उपदेश से। बहु चुका निर्भो हो बसे, सकल ब्याज मंत्री खैन से। जिसका रातिन कृपा धारी, साध संग जपना मुरारी। तित पाई चुके ब्रह्म कवन, सुन नानक हर हर जस सरवन। निर्गुण आप त्रिगुण भी ओही, कला धार जिन सगली मोही। अपने तीर्थ प्रभ आप बनाई, अपनी कीमत आपे पाई। हर बिन तू जाना ही कोई, सर्व निरंतर एक हो सोई। ओत पोत रवि आरूप रंग, पय प्रकाश सार कै संग। रच रचना अपनी कलधारी, अनिक बार नानक बलहारी। सलो सात नचाल बिन भजन, विख्या सगली चार। हर हर नाम कमावना, नानक देव तम सार परि। संत जना मिल करो विचार, एक चमर नाम आधार। अवर उपाव समीत विचार, हो चरण कमृत में उड़दार। हो करण कारण सो प्रभ सम्रथ, दृढ़ कर गहो नाम हर वथ। एहो तम संचो हो वो भगवंत, संत जना का निर्मल मंत। एक आस राखो मन माहे, सर्व रोग नानक मिट जाहे। जिस धन को चार कुंट टूटता, वैसो तन हर सेवा ते पावै। जिस सुख को नित माच नीत, जिस सुख को नित बाच नीत। सो सुख साधु संग परीत, जिस शोभा को ब्रह परी करनी। सा शोभा बज हर की सरणी, अनिक उपावी रोग न जाय। रोग मिटै हर औखद लाय, धर्म निदान में हर नाम निदान। जप नानक तरके प्रमाण, मन प्रबोधो हर कह नाई। दै जिस तावत आवे ठाए, ताको विघ्न ना लागे कोई।
1: ਜਾਂ ਕੈਰ ਜੈ ਬਚਾਏ ਹਰ ਸੋਈ ਕਲ ਤਾਂਤੀ ਠਾਂਡਾ ਹਰਨਾਉ ਚਿਮਰ ਚਿਮਰ ਸਦਾ ਸੁਪਾਉ ਬਹੁ ਪਿੱਛੇ ਪੂਰਨ ਹੋਈ ਆਸ ਭਗਤ ਭਾਈ ਆਤਮ ਪ੍ਰਕਾਸ਼ ਤਿਤ ਗਰ ਜਾਏ ਬਸੈ ਅਵਨਾਸ਼ੀ ਕੋ ਨਾਨਕਾ ਕੀ ਜਮਪਾਸੀ ਤਦ ਵਿਚਾਰ ਕਹਿ ਜਮ ਸਾਚਾ ਜਨਮ ਰਹਿ ਸੋਕਾ ਚੂਕਾ ਚਾ ਆਵਾ ਗਾਵਨ ਮਿਟੇ ਪ੍ਰਭ ਸੇਵ ਆਪ ਜੀ ਆਵਿਸ਼ਰਨ ਗੁਰਦੇਵ ਏਵ ਰਤਨ ਜਨਮ ਕਾਹੁ ਉਧਾਰ ਹਰ ਚਿਮਨ ਪ੍ਰਾਣ ਦਾਰ ਅਨਿਕ ਉਪਾਵ ਨ ਛੁਟਨ ਹਾਰੇ ਸਿਮਰ ਸਾਸ਼ਤ ਵੇਦ ਵਿਚਾਰ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਪਾਏ ਸੰਗਨਾ ਚਾਲ ਤੇਰੇ ਤਨਾ ਤੁਮ ਕਾ ਲਪਟਾਵ ਹੈ ਮੂਰਖ ਮਨਾ ਸੁਤ ਮੀਤ ਕੁਟਮਰ ਬੰਤਾ ਇੰਚੇ ਕਹੋ ਤੁਮ ਕੌਣ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਚੇ ਕਹੋ ਕੌਣ ਛੁਟਕਾਰ ਹਸ ਹਸਤੀ ਰਥ ਸੁਵਾਰੀ ਝੂਟਾ ਡੰਪ ਝੂਟ ਪਾਤਾਰ ਜਿਨ ਦੀਏ ਤਿਸ ਬੁਝੈ ਨਾ ਪੀਗਾਨਾ ਨਾਮ ਵਿਸਥਾਰ ਨਾਮ ਕਿਰਤਾਨਾ ਗੁਰ ਕੇ ਮਤੂ ਲੇ ਆਨੇ ਭਗਤ ਗਿਨਾ ਬੋ ਡੁੱਬੇ ਸਿਆਨ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਾਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਲਿਬਿਕ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿ ਤੁਰੈਤ ਗਤ ਪਾਵੋ ਸਾਰ ਭੂਤ ਸਤ ਹਰ ਕੋ ਨਾਮ ਸਹਿਜ ਸੁਭਾਏ ਨਾਮ ਗੁਣ ਗਾਓ ਗੁਣ ਗਾਵਤ ਤੇਰੀ ਉਤਰਟ ਮੈਲ ਬਿਨਸ ਜਾਏ ਹੋ ਮੈ ਬਿਕ ਪੈਲ ਹੋਏ ਅਚਿੰਤ ਬਸੈ ਤੁਕ ਨਾਲ ਸਾਧ ਗ੍ਰਾਥ ਨਾਮ ਸਮਾਲ ਛਾੜ ਸਿਆਨਮ ਸਗਲੀ ਮਨਾ ਸਾਧ ਸੁਨ ਪਾਵੇ ਸਤ ਦਨਾ ਹਰ ਪੁੰਜੀ ਸੰਚ ਕਰੋ ਵਿਵਹਾਰ ਇਆਂ ਚੁਪਤਰ ਕੇ ਜੇਕਾਰ ਸਰਬ ਨਿਰੰਤਰ ਏਕੋ ਦੇਖ ਕੋ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਾਰਾ ਏਕ ਸਿਮਰ ਏਕੋ ਮਨ ਆਹਿ ਏਕ ਸੁਖੀ ਗੁਣ ਗਾਉ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਹੋ ਪ੍ਰਵਿਆਪ ਅਨਿਕ ਵਿਸਥਾਰ ਏਕ ਤੇ ਭਈ ਏਕ ਰਾਜ ਪ੍ਰਾਚਤ ਗਏ ਮੰਤਨ ਯੰਤਰ ਏਕ ਪ੍ਰਭਦਾਤਾ ਗੁਰਪ੍ਰਸਾਦ ਨਾਨਕ ਗਜਾਤਾ ਸਲੋਕ ਤੀਰਥ ਫਿਰਤ ਪ੍ਰਭਿਆਇ ਆਪਣਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਪਰੀ ਜਾਚਕ ਜਾਚੈ ਪ੍ਰਦਾਨ ਕਰ ਕਿਰਪਾ ਦੇਵੋ ਹਰਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮੇਰੀ ਸਦਾ ਪੂਰ ਸਦਾ ਸਦਾ ਪ੍ਰਭੇ ਗੁਣ ਗਾਓ ਸਾਸ ਸਾਸ ਪ੍ਰਭ ਮੈਂ ਤੇ ਆਮ ਚਰਨ ਕਮਲ ਸੋ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏ ਕੋਟੇ ਕੋ ਆਧਾਰ ਨਾਨਕ ਮੰਗੈ ਨਾਮ ਪ੍ਰਭਸਾਰ ਪ੍ਰਭ ਕੀ ਦ੍ਰਿਸ਼ਟ ਮਹਾਸੁਖ ਹੋਏ ਹਰ ਰਿਸ਼ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਿਨ ਤ੍ਰਿਪਤਾ ਨੇ ਪੂਰਨ ਪੁਰਕ ਨੇ ਡੂਲਾ ਨੇ ਸੁਭਰ ਭਰੇ ਪ੍ਰੇਮ ਰਤ ਰੰਗ ਉਪਜੇ ਚਾਉ ਸਾਲ ਕੇ ਰੰਗ ਭਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾ ਸੰਦਿਨੀ ਉਲਾਗੂ ਬੜਭਾਗੀ ਜਪਿਆ ਪ੍ਰਤੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਮਤਾ ਪੂਰੀ ਭਾਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਯਾਲ ਕੇ ਸੇਵਕੀ ਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਇਆ ਜਨਮ ਮਰਨ ਦੁਖ ਬ੍ਰਹਮ ਗਿਆ ਇਸ ਪੁੰਨੀ ਸਰਦਾ ਪੂਰੀ ਰਹੋ ਰਿਹਾ ਸਤ ਸੰਗ ਹਜੂਰੀ ਜਿਸਕਾ ਸਾਥਨ ਲਿਆ ਮਿਲਾਏ ਨਾਨ ਭਗਤੀ ਨਾਮ ਰਮਾਏ ਸੌ ਕਿਉਂ ਉਤਰਿਆ ਜੇ ਕਾਲ ਨਾ ਭਾਨੈ ਸੌ ਕਿਉਂ ਉਤਰੇ ਜੇ ਕੀ ਆ ਜਾਨ ਸੌ ਕਿਉਂ ਵਿਸਰੈ ਜਿਨ ਸਭ ਕੀ ਦੀਆ ਸੌ ਕਿਉਂ ਉਤਰੈ ਜੇ ਜੀਵਨ ਜੀਆ ਸੌ ਕਿਉਂ ਵਿਸਰੈ ਜੇ ਅਗਰ ਮੈਂ ਰਾਖੈ ਗੁਰੂ ਪ੍ਰਸਾਦ ਕੋ ਬਿਲਾ ਰਾਖੈ ਸੌ ਕਿਉਂ ਵਿਸਰੈ ਜੇ ਵਿਖਤੇ ਕੱਟ ਹੈ ਜਨਮ ਜਨਮ ਕਾ ਝੂਟਾ ਕੰਡ ਹੈ ਗੁਰਪੂਰੈ ਤਤੀ ਬੁਝਾਇਆ ਪ੍ਰਭ ਆਪਣਾ ਨਾਨਕ ਚੰਤੀ ਆਇਆ ਸਾਚਨ ਸੰਤ ਕਰੋ ਏਵ ਕਾਮ ਆਮ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰੈ ਨਾਮ ਜਪਾਵੋ ਭਗਤ ਪਾਏ ਤ੍ਰਿਯ ਸੰਚਾਰ ਬਿਨ ਭਗਤੀ ਤਨ ਹੋਸ਼ੀ ਛਾਰ ਸਰਬ ਕਲਿਆਣ ਸੁਖ ਨਿਤ ਨਾਮ ਬੂੜਤ ਜਾਤ ਪਾਏ ਵਿਸਰਾਮ ਸਗਲ ਦੁੱਖ ਕਾ ਹੋਤ ਨਾਸ ਨਾਨਕ ਨਾਮ ਜਪੋ ਗੁਣਦਾਸ ਉਪਜੇ ਪ੍ਰੀਤ ਪ੍ਰੇਮ ਰਸਾਓ ਮੰਤਨ ਅੰਤਰ ਏਹੀ ਸੁਆਓ ਨੇਤਰੋ ਪੇਖ ਦਰਸ ਸੁਖ ਹੋਇ ਮਨ ਵਿਖਸੇ ਸਾਧ ਚਰਮ ਧੋਇ ਭਗਤ ਜਨਾਕੈ ਮੰਤਨ ਰੰਗ ਬਿਲਾ ਕਉ ਪਾਵੈ ਸੰਗ ਏਕ ਵਸਤ ਦੀਜੇ ਕਰਮਯਾ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ੰਦ ਦਿਨ ਦਿਆਲ ਭਗਤ ਵਚਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਗਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਈ ਲਾਵੈ ਮਨਜੀਤ ਹਮ ਨਿਰਗੁਣ ਯਾਰ ਨੀਤ ਜਾਨ ਨਾਨ ਤੁਮਰੀ ਸਾਰਨ ਪੁਰਖ ਭਗਵਾਨ ਸਰਬ ਵੈਕੁੰਠ ਮੁਕਤ ਮੋਕ ਬਾਏ ਏਕ ਨਮਕ ਹਰ ਕੇ ਗੁਣ ਗਾਏ ਅਨਿਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਚਨਾ ਜਪਤੀ ਹਰ ਹਰ ਨੀਤ ਬਲੀ ਸੋ ਕਣੀ ਸੋ ਬਾਤ ਹਨਮੰਤ ਹਿਰਦੇ ਬਸੈ ਪੂਰਨ ਗੁਰਮੰਤ ਸਾਧ ਸੰਗ ਪ੍ਰਭੂ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਕਾਸ਼ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਤੁਨ ਸਮਾਧਿ ਆਪ ਵਿਆਪਨ ਕੀਆ ਨਾਨਕਾ ਪੇਹੀ ਪ੍ਰਜਾਪ ਪਰੀ ਜਬੀ ਆਕਾਰ ਇਹ ਕਸਨਾ ਦਿਸ਼ਟੇ ਤਾ ਪਾਪਨ ਸਭ ਕਹਿਤੇ ਹੋਤਾ ਜਬ ਧਾਰੀ ਆਪਨ ਤੁਨ ਸਮਾਰ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਬਿਸ਼ਕਾ ਵਰਨ ਚਿਹਨ ਨਾ ਜਾਪਤ ਤਬ ਹਰਕ ਸੋਗ ਕੋਕ ਸੇ ਵਿਆਪਤ ਜਬ ਆਪਨ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾ ਕਿਸ ਹੋਵਤ ਬ੍ਰਹਮ ਆਪਨ ਖੇਲ ਆਪ ਵਰਤੀ ਜਾ ਨਾਨਕ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕੋ ਕਿਸ ਕੋਵਨ ਜਬ ਏਕ ਹੈ ਹਰ ਅਗਮ ਅਪਾਰ ਤਬ ਨਰਕ ਸੁਰਗ ਕੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸਿੰਹ ਸੁਗਤ ਕਹੁ ਕਿਠਾਏ ਜਬ ਆਪ ਹੈ ਆਪ ਆਪਣੀ ਜੋਤ ਤਰੈ ਤਬ ਕਵਨ ਨੀ ਡਰ ਕਵਨ ਕਤ ਡਰੈ ਆਪਨ ਸ੍ਰੀ ਤਾਪ ਕਰਨਾ ਹਾਰ ਨਾਨਕ ਠਾਕੁਰ ਗਮਿ ਅਪਾਰ ਅਪਨਾ ਸੇ ਚੁਕਾ ਪੁਨਿਆ ਸੁਨ ਤੈ ਜਨਮ ਮਰਨ ਕੋ ਕਹਾਂ ਬਿਨਾ ਸੁਣ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਦਰਾਸ ਕਹੁ ਕਿ ਸੋਏ ਜਬ ਅਵਗਤ ਅਗੋਚਰ ਪ੍ਰਵੇਕਾ ਤਬ ਚਿਤ੍ਰ ਗੁਪਤ ਕਿਛ ਪੂਜ ਸਤਲੇਖਾ ਜਬ ਨਾਥ ਨਿਰੰਜਨ ਅਗੋਚਰ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਨ ਯਾ ਪਾਪੀ ਚਰਜਾ ਨਾਨਕਾ ਆਪਨ ਰੂਪਾ ਪੀ ਪ੍ਰਜਾ ਜਹ ਨਿਰਮਲ ਪੁਰਖ ਪ੍ਰਪਤ ਹੋਤਾ ਤਹ ਦਿਨ ਵੈਰ ਕਹੋ ਕਿਆ ਦੋਤਾ ਜਹ ਨਿਰੰਜਨ ਨਿਰੰਕਾਰ ਨਿਰਪਾਨ ਚੈ ਕੌਣ ਕੋ ਮਾਨ ਕੌਣ ਅਪਮਾਨ ਜੈ ਸਰੂਪ ਕੇਵਲ ਜਗਦੀਸ਼ ਤਾ ਚਲ ਛਿਦ ਲਗਤ ਕਹੋ ਕੀ ਸਭ ਜੈ ਜੋਤ ਸਰੂਪੀ ਜੋਤ ਸੰਕਮਾਵੈ ਤੈ ਕਿਸੈ ਭੂਕ ਕੁੰਤ੍ਰਿਤਾਵੈ ਕਰਨ ਕਰਾਵਨ ਕਰਨਾ ਹਾਰ ਨਾਨਕ ਕਰਤੇ ਕਾ ਨਾਇ ਸੁਮਾਰ ਜਬ ਆਪਣੀ ਸੋਭਾ ਆਪਨ ਚੰਗ ਬਣਾਈ ਤਬ ਕਵਨ ਮਾਏ ਬਾਪ ਮਿੱਤਰ ਚੁਤ ਭਾਈ ਜੈ ਤਰਪ ਕਲਾਪ ਹੈ ਪ੍ਰਬੀਨ ਤੈ ਭੇਜ ਕਤੀਬ ਕਾਹਾਂ ਕੂ ਜੀਨ ਜਬ ਆਪਣੀ ਆਪ ਆਪ ਉਤਾਰੈ ਤੋ ਸਗਨ ਅਪਸਗਨ ਕਾਹਾਂ ਵਿਚਾਰ ਹੈ ਜੇ ਆਪ ਨੂੰ ਜੇ ਆਪਣੀ ਆਪ ਨੇਰਾ ਤੈ ਕੌਣ ਠਾਕੁਰ ਕੁਨ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਣੂ ਆਪ ਜੇ ਅਛਲ ਛੇਲ ਅਭੇਦ ਸਮਾਇਆ ਉਹ ਕਿਸੇ ਵਿਆਪਤ ਮਾਇਆ ਆਪਸ ਗੋ ਆਪ ਹੈ ਆਦੇਸ਼ ਤੈ ਗੁਣ ਕਾ ਨਾਹੀ ਪ੍ਰਵੇਸ਼ ਜੈ ਏਕ ਹੈ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਤੈ ਕੌਣ ਅਚਿੰਤ ਕੀ ਸਲਾਹ ਕਹਿ ਚਿੰਤਾ ਜੇ ਆਪਨ ਆਪ ਆਪਤਿਆਰਾ ਤੈ ਗੁਣ ਕਤੈ ਗੁਣ ਤੁਨੇ ਹਾਰਾ ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਗੋ ਆਪ ਹੈ ਪੂਚਾ ਜੇ ਆਪ ਰਚਿਓ ਪ੍ਰਪੰਚਕਾਰ ਤੈ ਗੁਣ ਮੈਂ ਕੀਨੋ ਵਿਸਥਾਰ ਪਾਪ ਪੁਨ ਤੈ ਭਈ ਕਹਾਵਤ ਕਉ ਨਰਕ ਕਉ ਸੁਰਗ ਪੰਚਾਵਤ ਆਲ ਜਾਲ ਮਾਇਆ ਜੰਜਾਲ ਹੋ ਮੈਂ ਮੋਹ ਬ੍ਰਹਮੈ ਭਾਰ ਦੂਖ ਸੁਖ ਮਾਨ ਅਪਮਾਨ ਅਨੇਕ ਪ੍ਰਕਾਰ ਕਿਉ ਵਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੁਚੈ ਤੋ ਨਾਨਕ ਏਕੈ ਜੇ ਅਵਗਤ ਭਗਤੇ ਆਪ ਜੇ ਪੁੱਤਰੇ ਪਾਸਾਰ ਸੁਨ ਪ੍ਰਤਾਪ ਤੂ ਪਾਕ ਕਾ ਆਪੈ ਦਨੀ ਹੁਣ ਕੀ ਸੋਭਾ ਉਨਹੂ ਬਨੀ ਆਪ ਹੈ ਕੁਤ ਗ੍ਰਹਿ ਅਨੰਤ ਚੋਜ ਆਪੈ ਰਚ ਭੋਗ ਨਿਰਜੋਗ ਜਿਸ ਭਾਵੈ ਤਿਸ ਆਪਨ ਨਾਇ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸ ਮਾਰ ਅਥਾ ਅਗਨਤੀ ਅਤੋਲੈ ਜੋ ਭੁਲਾਵੋ ਜੋ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕੀ ਕੋ ਪਸਰਿਆ ਦੂਜਾ ਕੈ ਦਿਸ਼ਟਾਰ ਕਰੀ ਆਪ ਕਦੇ ਆਪ ਤੁਨ ਹਾਰ ਆਪੇ ਹੀ ਕਾ ਵਿਸਾਰ ਜੰਤ ਚ ਭਾਵੇ ਤਾਂ ਸਿੱਟੂ ਪਾਏ ਆਪਣਾ ਪਾਣ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਚ ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੋ ਆਪ ਜਾਏ ਸਚ ਨਾਮ ਸੋਈ ਜਨ ਪਾਏ ਸੋ ਸੁੰਦਰ ਤੁਸੀਂ ਤਤਕਾ ਬੇਤਾ ਨਾਨੀ ਛਗਲ ਸਿਟਕਾ ਜੇਤਾ ਜੀ ਜੰਤਰ ਸ਼ਬਦਾਂ ਕਹਿ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨਾ ਮਾਰੈ ਸੋ ਮੁਆ ਜਿਸ ਮਨੋ ਵਿਸਾਰ ਹੈ ਤਿਸ ਤਜ ਅਵਰ ਕਾਹਾਂ ਕੋ ਜਾਏ ਸਭ ਸ੍ਰੀਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕਹਿ ਸਭ ਹਾਥ ਅੰਤਰ ਬਾਹਰ ਜਾਨੂ ਸਾਥ ਗੁਰ ਨਿਧਾਨ ਬੇਨਤਿ ਪਾਲ ਨਾਨਕ ਦਾਸ ਸਦਾ ਬਰਹਾਰ ਪੂਰਨ ਪੂਰ ਹੈ ਦਿਆਲ ਸਭ ਉਪਰ ਹੋਵਤ ਕਿਰਪਾਲ अपने कर्तव्य जाने आप अंतर जाने रहो व्याप परत पाला जी अनुभव भात जो जो रचियो सोत सहित जात जिस पावै तिथले मिलाए भगत करै हर के गुण गाए मन अंतर विश्वास कर मान्या करण हार नानक जानिया जन लागा हर एक नाई जिसकी यातना बिरथी जाए सेवक को सेवा बन जाए हुकम बूझ पत पाए इसे ऊपर नहीं विचार जाके मन बसा निंकार बंधन तोर वही निर्वैर अंदिन पूजा है गुरु के पैर ए लोक सुखिए पर लोक सुहेले नानक हर प्रभु आप मिले साध संग मिल करो आनंद गुण गाव हो परमानंद राम नाम सत करो विचार दुर्लभ देखा करो उदार अमृत वचन हर के गुण गाव प्राण तरण का यह सुभाव आठ पहर प्रभु पे को नेरा मिटे अज्ञान अंधेरा सुन उपदेश हृदय बसाव मन

ਭਗਵਤ ਸੀ ਵੀ ਸੱਚ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੀ ਜੇ ਲਾਏ ਰਹਾਂ ਲਿਵਤਾਰ ਭੁੱਖੀ ਆ ਭੁੱਖ ਨਾ ਉਤਰੀ ਜੇ ਬੰਨਾ ਪਰੀਆਂ ਭਾਰ ਸਹਿਜ ਸਿਆਣ ਪਾਂ ਲੱਕ ਹੋਈ ਤਾਂ ਇੱਕ ਨਾ ਚੱਲੈ ਨਾਲ ਕਿਵ ਸਤਿਆਰਾ ਹੋਈਐ ਕਿਉਂ ਕੂੜੈ ਸੁੱਟੈ ਫਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਛੁਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ ਹੈ ਹੁਕਮ ਅੰਦਰ ਚੱਬ ਕੋ ਬਾਹਰ ਹੁਕਮ ਨਾ ਕੋਈ ਨਾਮ ਹੁਕਮ ਜੇ ਬਜੈ ਤਾਂ ਹੋਵੇ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੇ ਕਿਸੇ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਪਰੇ ਤਨਖੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਜਿਸੈ ਦੂਰ ਗਾਵੈ ਕੋ ਵੇਖੈ ਹਾਥ ਰਾਹ ਦੂਰ ਕਥ ਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਤੇ ਲੈਂਦੇ ਥਕਬਾਹੇ ਜੁਗਾ ਜੁਗੰਤਰ ਕਾਹੀ ਖਾਹੀ ਹੁਕਮੇ ਹੁਕਮ ਚਲਾਏ ਰਾਹੁ ਨਾਨਕ ਵਿਸੈ ਵੇ ਪ੍ਰਵਾਹੁ ਸਾਚਾ ਸਾਹਿਬ ਸਾਚ ਰਾਏ ਪੱਖ ਆ ਪਾਉ ਅਪਾਰ ਪੱਕ ਹੈ ਮੰਗ ਹੈ ਦੇਹ ਦੇ ਦਾਤ ਗ੍ਰਹਿ ਦਾਤਾਰ ਫੇਰ ਕੇ ਅੱਕੈ ਰੱਖੀਐ ਜਿਸ ਦਿਸੈ ਦਰਬਾਰ ਮਾਹੋ ਕੇ ਬੋਲਣ ਬੋਲੀਐ ਜਿਸ ਸੁੰਦਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੇ ਜਾਣੀਐ ਸਭਾ ਪੇ ਸਤਿਆਰ ਥਾਪਿਆ ਨਾ ਜਾਈ ਕੀਤਾ ਨਾ ਹੋਈ ਆਪੇ ਆਪ ਨਿਰੰਜਨ ਹੋਈ ਜਿਨਸੇ ਵਿਆਚਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮੰਦਰਕੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੁ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾਂ ਨਾਹੀ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇ ਬੁਝਾਏ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਤ ਨਾਵਾਂ ਜੇ ਤਿਜਭਾਵਾਂ ਬਾਣੀ ਕੇ ਨਾਹੀ ਕਰੀ ਜੇ ਤੇ ਸਿਰ ਟੁ ਪਾਈ ਵੇਖਾ ਵਿਕਰਮਾ ਕੇ ਮਿਲਾ ਲਈ ਮਤ ਵੀ ਤਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੰਘ ਸੁਣੀ ਗੁਰਾਂ ਇੱਕ ਦੇ ਬੁਝਾਏ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਦੇਜ ਵਿਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਈ ਚੰਗਾ ਨਾ ਰਕਾਇਕੈ ਜਸ ਕੀਰਤ ਜਗਲੇ ਜੇ ਚ ਸੰਗਤ ਨਾ ਆਵਈ ਤਾਂ ਵਾਤ ਨਾ ਪੁੱਛੇ ਕੇ ਕੀਟਾ ਅੰਦਰ ਕੀਟ ਗਰ ਦੋ ਚੀ ਦੋ ਸੁਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝਈ ਜੇ ਤਿਤ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਨਾਥ ਸੁਣਿਆ ਦਰਤ ਦੌਲੀ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋ ਨਰਕੇ ਕਾਰ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾਰਾਸ ਸੁਣਿਆ ਈਸਰ ਬਨਮਾਇੰਦ ਸੁਣਿਆ ਮੁਕਟਾ ਲਾਹਣ ਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਚ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾਰਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾ ਇਸਨਾਨ ਸੁਣਿਆ ਪੜਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਰਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਵੇ ਰਾਹੁ ਸੁਣਿਆ ਹਾਥ ਹੋਇ ਅਸਗਾਹੁ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਰਾਸ ਮੰਨੇ ਕੀ ਗਤ ਕਹੀ ਨਾ ਜਾਈ ਜੇ ਕੋ ਕਹਿ ਪਿੱਛੇ ਬਿਤਾਏ ਕਾਗਦ ਕਲਮਾਂ ਲਿਖਣ ਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਈ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸ਼ੁੱਧ ਮੰਨੈ ਮੋਹ ਝੋਟਾ ਨਾ ਖਾਏ ਮੰਨੈ ਜਮਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਈ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪੱਛਮ ਪ੍ਰਗਟ ਜਾਏ ਮੰਨੈ ਮਗਨਾ ਚੱਲੈ ਪੰਥ ਮੰਨੈ ਧਰਮ ਸੇਤੀ ਸਰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਈ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਤ੍ਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਈ ਪੰਜ ਪ੍ਰਮਾਣ
ਪੰਜ ਪ੍ਰਧਾਨ ਪੰਜੇ ਪਾਪ ਹੈਦਰ ਗਿਮਾਨ ਪੰਚੇ ਸੋਹਾਂ ਦਰ ਰਾਜਾ ਨੂੰ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨਾ ਨਾਹੀ ਸੁਮਾਰ ਦਾਓਲ ਧਰਮ ਤੇ ਆਕਾ ਭੂਤ ਸੰਤੋਖ ਤਾਪ ਰੱਖਿਆ ਸੰਤੂਤ ਜੇ ਕੋ ਬੁੱਝੈ ਹੋਵੇ ਸਚਿਆਰ ਦਾਉਲੇ ਉਪਰ ਕੀਤਾ ਭਾਰ ਧਰਤੀ ਹੋਰ ਪ੍ਰੈ ਹੋਰ ਹੋਰ ਜਿਸ ਤੇ ਭਾਰ ਤਲੈ ਕਮਜ਼ੋਰ ਜੀ ਜਾ ਤਿਰੰਗਾ ਕੇ ਨਾਮ ਸਭਨਾ ਲਿਖਿਆ ਉੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਈ ਕੀਤਾ ਤਾਂ ਸੁਹਾਲੇ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਤਾ ਇਹ ਕੁਕਵਾਉ ਜਿਸੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰ ਅਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਹਿਬ ਲਿਕਾਰ ਤੂੰ ਸਦਾ ਸਲਾਮ ਚੰਦਨਕਾਰ ਆਸ਼ੰਕ ਜਪ ਆਸ਼ੰਕ ਭਾਵ ਆਸ਼ੰਕ ਪੂਜਾ ਅਸ਼ੰਕ ਤਪਤਾਲ ਆਸ਼ੰਕ ਗ੍ਰੰਥ ਮੁਖ ਵੇਦ ਪਾਠ ਆਸ਼ੰਕ ਜੋਗ ਮੰਦ ਰਹਿਮ ਲਾਠ ਆਸ਼ੰਕ ਭਗਤ ਗੁਣਜਾਨ ਵਿਚਾਰ ਆਸ਼ੰਕ ਸ਼ਕਤੀ ਅਸ਼ੰਕ ਦਾਤਾਰ ਆਸ਼ੰਕ ਸੂਰ ਮੋਹ ਬੁਖਾਰ ਆਸ਼ੰਕ ਮੋਹ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋ ਤੁਤ ਪਾਵੈ ਸਾਹਿਬ ਰਿਕਾਰ ਤੂੰ ਸਦਾ ਸਲਾਮ ਸੁਨਰਿੰਕਾਰ ਆਸ਼ੰਕ ਮੂਰਖ ਅੰਧ ਘੋਰ ਅਸ਼ੰਕ ਚੋਰ ਹਲਾਮ ਕੋਰ ਆਸ਼ੰਕ ਅਮਰ ਕਰ ਜਾਹਿ ਜੋਰ ਆਸ਼ੰਕ ਗਲਵਟ ਹੱਤਿਆ ਕਮਾਹਿ ਆਸ਼ੰਕ ਪਾਪੀ ਪਾਪ ਕਰ ਜਾਹਿ ਆਸ਼ੰਕ ਕੂੜਿਆ ਕੂੜੇ ਫਿਰਾਹਿ ਆਸ਼ੰਕ ਮਲੇਚ ਮਲ ਪੱਖ ਖਾਹਿ ਆਸ਼ੰਕ ਨਿੰਦਕ ਸਿਰ ਕਰਿਆ ਭਾਰ ਨਾਨਕ ਨੀਚ ਕਹਿ ਵਿਚਾਰ ਵਾਰੀ ਅਨ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਹਿਬ ਰਿਕਾਰ ਤੂੰ ਸਦਾ ਸਲਾਮ ਚੰਦਨਕਾਰ ਆਸ਼ੰਕ ਨਾਮ ਆਸ਼ੰਕ ਥਾਵ ਅਗਮ ਅਗਮ ਅਸ਼ੰਕ ਲੋ ਆਸ਼ੰਕ ਕੈ ਤਿਰਭਾਰ ਹੋਏ ਆਖਰੀ ਨਾਮ ਅਖਰੀ ਚਾਲਾ ਆਖਰੀ ਗਿਆਨ ਗੀਤ ਗੁਣਕਾਰ ਆਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤੇ ਸਰਣਾਏ ਜੋ ਫਰਮਾਏ ਤੇ ਤੂ ਪਾਹੇ ਜੀਤਾ ਕੀਤਾ ਤੇਤਾ ਨਾ ਹੁਣ ਨਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰੀ ਅਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਮਲਿਕਾਰ ਤੂੰ ਸਦਾ ਸਲਾਮ ਸਤਨਿੰਕਾਰ ਭਰਿਆ ਹੱਥ ਪਰਤਨ ਦੇਹ ਪਾਣੀ ਧੋਤੈ ਉਤਰਸ ਗਏ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰਿਆ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੇਂ ਕਾ ਰੰਗ ਪੁੰਨੀ ਪਾਪੀ ਆਖਣ ਲਾਹੀ ਘਰ ਘਰ ਕਰ ਨਾਨਕ ਲੈ ਜਾਹੂ ਆਪੇ ਬੀਜ ਆਪੇ ਹੀ ਖਾਹੂ ਨਾਨ ਹੁਕਮੀ ਆਹੂ ਜਾਹੂ ਤੀਰਤ ਦਪ ਤਿਆ ਦਾਨ ਦੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਿਲਨਾਉ ਸਭੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਈ ਸਵਸਤਾਤ ਬਾਣੀ ਬਰਮਾਉ ਸਤ ਸਵਾਨ ਸਦਾ ਮੰਚਾਉ ਕਵਣ ਸੋ ਵੇਲਾ ਭਗਤ ਕਵਣ ਕਵਣ ਸਿਧ ਕਵਣ ਵਾਰ ਕਵਣ ਸੇ ਰੁਚੀ ਮਾਹੂ ਕਵਣ ਜਿਤ ਹੋਵਾ ਆਕਾਰ ਵੇਲ ਨਾ ਪਾਈਆਂ ਪੜਤੀ ਜੇ ਹੋਵੈ ਲੇ ਗੁਰਾਣ ਭਗਤ ਨ ਪਾਇਓ ਕਾਦੀਆਂ ਜੇ ਲਿਖਣ ਲੇ ਗੁਰਾਣ ਤੇ ਤੁਆਰ ਨਾ ਜੋਗੀ ਜਾਣ ਰੁਤਮਾ ਹਉ ਨਾ ਕੋਈ ਜਾਂ ਕਰਤਾ ਤਿੱਟੀ ਕੋ ਸਾਜੀ ਆਪੇ ਜਾਣ ਸੋਈ ਕਿਉਂ ਕਰੀ ਆਖਾ ਕਿ ਸਾਲਾਹੀ ਕਿਉਂ ਨੀ ਕਿਉਂ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਰਾਜ ਕੀਤਾ ਜਾ ਕਾ ਹੋਵੇ ਨਾਨਕ ਦੇ ਕੋ ਆਪੋ ਜਾਣ ਅੱਗ ਗਿਆਰਾ ਸੋਏ ਪਾਤਾਲ ਪਾਤਾਲ ਰੱਖ ਆਗਾ ਸਾ ਆਗਾਸ ਓੜ ਓੜ ਭਾਲਤ ਕੇ ਵੇਦ ਕੈ ਨਿਕਵਾਤ ਸਹਿਸ ਅਠਾਰਾ ਕਹਿਣਕ ਤਿਵਾ ਸੁਲੂਕ ਧਾਤ ਲਿਖਾ ਹੋਈ ਤਾਂ ਲਿਖੀਆ ਲਿਖਾ ਹੋਈ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾਲਾ ਹੀ ਇਤੀ ਤੁਰਤ ਰਪਾਈਆਂ ਨਦੀਆਂ ਅਤੇ ਵਾਪ ਵਹਿ ਸਮੁੰਦ ਨਾ ਜਾਰੀਆਂ ਸਮੁੰਦ ਸਾ ਸੁਲਤਾਨ ਗ੍ਰਹਿ ਛੇਤੀ ਮਾਲਦਨ ਕੀਜੇ ਤੁਲਨਾ ਹੋਵਨੀ ਜੇਤੀ ਸਮਨੋ ਨਾ ਵਿਸਰੈ ਅੰਤ ਨਾ ਸਿਕਤੀ ਕਹਿਣ ਨਾ ਅੰਤ ਅੰਤ ਨਾ ਕਰ ਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਜਾਪੇ ਕਿਆ ਮਨਵੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਜਾਪੇ ਪਾਰਾ ਵਾਰ ਅੰਤ ਕਾਰਨ ਕੇ ਤੇ ਬਿਲਾਹੇ ਤਾਂ ਕੇ ਅੰਤ ਨ ਪਾਹੇ ਜਾਹੇ ਇਹੋ ਅੰਤ ਨ ਜਾਣ ਕੋਈ ਬਹੁਤਾ ਕਹੀਐ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾਮ ਏਵੜ ਉੱਚਾ ਹੋਵੇ ਕੋਏ ਜਿਸ ਉੱਚੇ ਕੋ ਜਾਣ ਕੋਈ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨਾ ਕਮਾਏ ਕੇਤੇ ਮੰਗ ਹੈ ਜੋਧ ਅਪਾਰ ਕੇਤੀਆਂ ਗ੍ਰੰਥ ਨਹੀਂ ਵਿਚਾਰ ਕੇਤੇ ਕਪ ਟੁੱਟਾ ਹੈ ਵਿਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਈ ਖਾਏ ਕੇਤੀਆਂ ਦੂਖ ਭੋਗ ਸਤਮਾਰ ਇਹ ਬੇਦਾ ਤੇਰੀ ਦਾਤਾਰ
ਬੰਦ ਖਲਾਸੀ ਭਾਣਾ ਹੋਈ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਇਕਾ ਖੁਣ ਪਾਏ ਉਹ ਜਾਣਾ ਜਿੱਤਿਆ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸਭੇ ਕਹੀ ਕਹੀ ਜਿਸਰੋ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਅਮਲ ਗੁਣ ਅਮਲ ਵਾਪਾਰ ਅਮਲ ਵਾਪਾਰੀ ਹੈ ਅਮਲ ਭੰਡਾਰ ਅਮਲ ਆਵ ਹੈ ਅਮਲ ਲੈ ਜਾਹੇ ਅਮਲ ਭਾਏ ਅਮਲਾ ਸੰਭਾਹੇ ਅਮਲ ਧਰਮ ਅਮਲ ਜੀ ਬਾਣ ਅਮਲ ਤੁਲ ਅਮਲ ਪ੍ਰਵਾਣ ਅਮਲ ਬਖਸ਼ੀਸ਼ ਅਮਲ ਇਟਾਣ ਅਮਲ ਕਰਮ ਅਮਲ ਪ੍ਰਮਾਣ ਅਮਲ ਲੋ ਅਮਲ ਆਖਿਆ ਨਾ ਜਾਏ ਆਖ ਆਖ ਰਹਿ ਲਿਵਰਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੈ ਕਰੈ ਵਖਿਆਣ ਆਖੇ ਬ੍ਰਹਮੈ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸੁਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਰੰ ਆਖੇ ਦੇਵ ਆਖੇ ਸੁਨਨ ਚੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹ ਕਹਿ ਉਠ ਜਾਹੇ ਏਤੇ ਕੀਤੇ ਹੋਰ ਕਰੇ ਤਾਂ ਆਪ ਨਟਕੇ ਕੇਈ ਕੇ ਦੇਵੜ ਭਾਵੈ ਸੇਵੜ ਹੋਈ ਨਾਨਕ ਜਾਣੈ ਸਾਚਾ ਸੋਈ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਰਕਾਵਾਰ ਗਾਵਾਰ ਸੋਦਰ ਕੇ ਆਸੋ ਘਰ ਕੇ ਹਾਰ ਜਿਤ ਮੈ ਸਰਬ ਸੰਭਾਲੇ ਵਾਜੇ ਨਾਰ ਅਨੇਕ ਸ਼ੰਕਾ ਕੇ ਤੇਵਾ ਬਣਹਾਰੇ ਕੇਤੇ ਰਾਗ ਪ੍ਰਿਸ਼ੁ ਕਈਨ ਕੇਤੇ ਗਾਵਣ ਹਾਰ ਗਾਵੈ ਹੈ ਧੁਨ ਪੌਣ ਪਾਣੀ ਵੈਸ਼ਨ ਤੁਰ ਗਾਵੇ ਰਾਜਾ ਧਰਮ ਦੁਆਰੇ ਗਾਵੈ ਹੈ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸੁਵਾਰੇ ਗਾਵੈ ਹੈ ਇੰਦ ਇੰਦਾਸਨ ਬੈਠੇ ਦੇਵਤਿਆਂ ਧਰਨ ਲਾਲੇ ਗਾਵੈ ਹੈ ਸਿੰਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਹੈ ਵੀਰ ਕਰਾਰ ਗਾਵਨ ਪੰਡਿਤ ਪੜਨ ਰਖਿਸਤਾ ਜੁਗ ਜੁਗ ਵੇਦਾਂ ਨਾਲੇ ਗਾਵੈ ਹੈ ਮੋਹਣ ਆ ਮਨਮੋਹਨ ਤੁਰਗਾ ਮਤ ਪਿਆਰੇ ਗਾਵਨ ਰਤਨ ਉਪਾਏ ਤੇਰੇ ਆਚਰ ਤੀਰਥ ਨਾਲੇ ਗਾਵੈ ਹੈ ਜੋਧ ਮਹਾਬਲਸੂਰਾ ਗਾਵੈ ਹੈ ਖਾਣੀ ਚਾਰੇ ਗਾਵੈ ਹੈ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਰੇ ਸਹੀ ਦੁਤਨੋ ਗਾਵੈ ਹੈ ਜੋਤ ਭਾਵਨ ਰਤੇ ਤੇਰੇ ਪਵਿੱਤਰ ਤਾਲੇ ਹੋਰ ਕੇਤੇ ਗਾਵਨ ਸੇਮ ਚਿਤਨਾ ਆਵਨ ਨਾਨਕ ਕਿਆ ਵਿਚਾਰ ਸੋਈ ਸੋਈ ਸਦਾ ਸਚਸਾਈ ਸਾਚਾ ਸਾਚੀ ਨਾਈ ਹੈਪੀ ਹੋਤੀ ਜਾਏ ਨ ਜਾਚੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨ ਸੇ ਮਾਇਆ ਜਿਨ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੀਵ ਤੇ ਸਤੀ ਵੜਿਆਈ ਜੋ ਤਿਤ ਭਾਵ ਹੈ ਸੋਈ ਕਰਤੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਤ੍ਰੰਪਤ ਝੋਲੇ ਗਿਆਨ ਕੀ ਕਰਾ ਵਿਭੂਤ ਚਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੇ ਚਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਤੇ ਆਦੇਸ਼ ਆਦ ਅਨੀਲ ਅਨਾਥ ਅਨਾਥ ਜੁਗ ਜੁਗੇ ਕੋ ਵੇਸ਼ ਭਗਤ ਗਿਆਨ ਦੇ ਆ ਭੰਡਾਰਨ ਘਟ ਘਟ ਵਾਜੇ ਨਾਰ ਆਪ ਨਾਥ ਨਾਥੀ ਸਭ ਜਾ ਕੇ ਰਿਜ ਸਿਧ ਔਰਾਚਾਰ ਸੰਜੋਗ ਵਿਜੋਗ ਦੇ ਕਾਰ ਚਲਾਵੈ ਲਿਖ ਆਵੇ ਭਾਗ ਆਦੇਸ਼ ਤੇ ਆਦੇਸ਼ ਆਦ ਅਨੀਲ ਅਨਾਥ ਅਨਾਹਤ ਜੁਗ ਜੁਗੇ ਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜੀਵ ਤਿਜਬਾਵੈ ਤਿਵੈ ਚਲਾਵੇ ਜੀਵ ਹੋਵੈ ਪੁਰਮਾਣ ਉਹ ਵੇਖੈ ਉਹ ਨਾਨਕ ਨਾ ਆਵੇ ਹੋ ਤਾਂ ਇਹ ਵਿਡਾਣ ਆਦੇਸ਼ ਤੇ ਆਦੇਸ਼ ਆਦ ਅਨੀਲ ਅਨਾਥ ਅਨਾਹਤ ਜੁਗ ਜੁਗੇ ਕੋ ਵੇਸ਼ ਆ ਸੰਗੋ ਲੋਏ ਭੰਡਾਰ ਯੋਗ ਚ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ਼ ਇੱਕ ਤੋਂ ਜੀਵੋ ਲੱਖ ਹੋਏ ਲੱਖ ਹੋਵੈ ਲੱਖ ਵੇਸ਼ ਲਖ ਲਗੇੜਾ ਆਖੀ ਹੈ ਏਕ ਨਾਮ ਜਗਦੀਸ਼ ਇਹ ਤਰਾਹੇ ਪਤ ਪੌੜੀਆਂ ਚੜਿਆ ਹੋਈ ਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜੋਰ ਛੁਪੈ ਨਾ ਜੋਰ ਜੋਰ ਨਾ ਮੰਗਣ ਦੇਰ ਨਾ ਜੋਰ ਜੋਰ ਨਾ ਜੀਵਨ ਬਣਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਕਿਆਨ ਵਿਚਾਰ ਜੋਰ ਨਾ ਜੁਗਤੀ ਸੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖਿਆ ਸੋਏ ਨਾਨਕ ਉਤਮ ਨੀਚ ਨਾ ਕੋਈ ਰਾਤ ਤੇਰੋ ਤੇ ਵਾਰ ਪੌਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਪ੍ਰਕੀ ਧਰਮਸ਼ਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਨਹੀਂ ਕਰੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ
ਕੱਜ ਪਕਾਈ ਉੱਤੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡਕਾ ਉਦਰਮ ਗਿਆਨ ਖੰਡਕਾ ਆਖੋ ਕ੍ਰਮ ਕੇਤੇ ਭੁਣ ਪਾਣੀ ਵੈ ਸੁੰਦਰ ਕੇਤੇ ਕਾਨ ਵੇਸ਼ ਕੇਤੇ ਬਰਮੀ ਘਾਤ ਗਰੀ ਆਏ ਰੂਪ ਰੰਕੇ ਵੇਸ਼ ਕੇਤੀਆਂ ਕਰਮ ਭੂਮੀ ਬੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨ ਹੁਣ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਕਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਤੁਰਤੀ ਸੇਵਕ ਕੇਤੇ ਨਾਨਕ ਅੰਤਰਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਆਨੰਦ ਧਰਮ ਖੰਡਕੀ ਬਾਣੀ ਰੂਪ ਤਿੱਥੈ ਕਾਲਤ ਖੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥਿਆ ਨਾ ਜਾਹੇ ਜੇ ਕੋ ਕਹਿ ਪਿੱਛੇ ਪਿਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਣਾ ਸਦਾ ਕੀ ਸੁਧ ਕਰਮ ਖੰਡਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲਪੂਰ ਤਿਨ ਮੈਂ ਰਾਮ ਰਿਹਾ ਭਰਪੂਰ ਤਿੱਥੈ ਸੀਤੋ ਸੀਤਾ ਮੈਂ ਮਾ ਵਾਹੀ ਤਾਂ ਕੇ ਰੁਕਣਾ ਕਥਨੀ ਜਾਏ ਨਾ ਉਹ ਮਰੈ ਨਾ ਠਾਗੇ ਜਾਏ ਜਿਨਕਾ ਰਾਮ ਸਹਿ ਮਨਵਾਈ ਤਿੱਥੈ ਭਗਤ ਸਹਿ ਕੇ ਲੋਕ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਸਹਿ ਨਿਰੰਕਾਰ ਕਰ ਕਰ ਵੇਖੈ ਨੰਦ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਤ੍ਰਾਂਤ ਤਿੱਥੈ ਲੋਵੈ ਲੋਵੈ ਆਕਾਰ ਜੀ ਜੀ ਹੁਕਮ ਤਿਵੈ ਚੁਕਾਰ ਵੇਖੈ ਵਿਚਾਰ ਕਰ ਵਿਚਾਰ ਨਾਨਕ ਕਤਨਾ ਕਰਡਾ ਸਾਰ ਜਤ ਪਹਾਰਾ ਧੀਰ ਸੁਨਿਆਰ ਅਹਰਨ ਮਤ ਵੇਦ ਹਥਿਆਰ ਭਾਉ ਖੱਲਾ ਅਗਨ ਤਾਉ ਭਾਂਡਾ ਪਾਉ ਅੰਮ੍ਰਿਤ ਤਿਤ ਢਾਲ ਘੜੀਆ ਸਬਦ ਸਚੀ ਸਟਾਲ ਜਿਨ ਕੋ ਨੰਦਰ ਕਰਮ ਚਿਨਕਾਰ ਨਾਨਕ ਨਦਰੀ ਨਦ ਨਿਹਾਲ ਤਰੋ ਪਵਨ ਗੁਰੂ ਪਾਣੀ ਪਿਤਾ ਮਾਤਾ ਤ੍ਰਿਤ ਮਹਤ ਦਿਵਸ ਰਾਤ ਦੁਰਦਾਈ ਦਾਇਆ ਖੇਲਾ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੇ ਧਰਮ ਹਾ ਦੂਰ ਕਰਮੀ ਆਪ ਆਪ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਜੈ ਮੁਸਕਤ ਕਾਲ ਨਾਨਕ ਤੇ ਮੁਕੂਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ

ਸਤਿਕਾਰ ਨਮਸਕਾਰ ਤੁਸੀਂ ਕੌਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਕੰਸੁਕ ਦੀਓ ਸਤਨ ਕੋ ਫਲ ਮੁਹਬਤ ਕੀਓ ਘਟ ਘਟ ਕੇ ਅੰਤਰ ਕੀ ਜਾਣ ਭਰੇ ਬੁਰੇ ਕੀ ਵੀਰ ਵਿਚਾਰਨ ਚੀਟੀ ਤੇ ਕੁੰਜ ਰਸੁਲਾ ਸਭ ਪ੍ਰਕਿਰਪਾ ਦਸ਼ ਕਰ ਬੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਵੀਰ ਬਚਾਨਾ ਘਟ ਘਟ ਕੇ ਬਟ ਬਟ ਕੀ ਜਾਣਾ ਜੋਤ ਕਰ ਕਰਾ ਕਰ ਤਾਰਾ ਪਰਜਾ ਤਰਤਬ ਦੇਹ ਪਾਰਾ ਜਬ ਆਕਰਕ ਕਰ ਤੋਂ ਕਹੂੰ ਤੂੰ ਮੈਂ ਮੇਰਾ ਦੇਹ ਦਰਸਾਵਾਂ ਜੇ ਤੇ ਬਦਨ ਸਿਰ ਸਭ ਧਾਰੇ ਆਪ ਆਪਣੀ ਬੁੱਧ ਚਾਰੇ ਤੁਮ ਸਭ ਜਿਤੇ ਰਹਿਤ ਨਿਰਾਲਮ ਜਾਨਤ ਭੇਦ ਭੇਦ ਔਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਬਾਦ ਨੀਲਨਾਦ ਸਮ ਤਾਂ ਕਾ ਮੁੜ ਚਾਰ ਦੇਦਾ ਜਾਂ ਕੋ ਭੇਵ ਨਾ ਪਾਵ ਦੇਦਾ ਤਾਂ ਕੋ ਕਿਰਪਾਨ ਅਨੁਮਾਨ ਤਮਾ ਮੁੜ ਗਿਟ ਭੇਦ ਨ ਜਾਂ ਤਮਾ ਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿਰਤ ਨੈ ਭਿਉ ਆਪ ਆਪਣੀ ਬੁੱਧ ਅਜੇਤੀ ਬਣਤ ਭਿੰਨ ਭਿੰਨ ਚੇਤੀ ਤੁਮਰਾ ਨਖਾਨ ਅਜੈਬ ਸਾਰਾ ਕੇ ਸਜਾ ਪ੍ਰਥਮ ਸੰਸਾਰਾ ਏਕ ਰੂਪ ਨੂੰ ਸੁਰਪਾਰੰਗ ਭਿਉਰਾ ਕੇ ਭੂਪਾਂਡ ਅਜੇ ਰਚੇ ਤਿਨ ਖਾਨ ਬੋਰਜ ਦਿਨੇ ਕਹੋ ਫੂਲ ਰਾਜਾ ਬੈਠਾ ਕਹੋ ਸਿਮਟ ਵੇ ਸਿੰਘ ਕਰੇ ਕੈਠਾ ਸਗਰੀ ਸਿੱਖ ਦਿਖਾਏ ਚੰਭੋ ਆ ਜੁਗਾ ਸਰੂਪ ਸੰਭੋ ਵਰਚਾ ਮੇਰੀ ਤੁਮ ਕਰੋ ਸਿੱਖ ਉਬਾਰ ਸੰਘਰੋ ਦੁਸ਼ਟ ਜਿੱਥੇ ਉੱਠ ਤੁਤ ਪਾਤਾ ਸਕਲ ਮਲੇਜ ਕਰੋ ਰਣਗਾਤਾ ਜੇ ਜਿੱਤੋ ਚੰਡੀ ਭਰੇ ਤਿਨਕੇ ਦੁਰਜ ਜਥੋ ਮਰੇ ਪ੍ਰਭਜਨ ਭਰੇ ਤਿਆਰੇ ਤਿਨਕੇ ਤੁਮ ਸੰਕਟ ਜਪਟਾਰੇ ਜੋ ਕਰ ਕੋ ਇੱਕ ਬਾਰ ਜਾਏ ਤਾਂ ਕੇ ਕਾ ਨਿਕਟਣਾ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਰੇਤ ਕਾਲਾ ਕਿਰਪਾ ਦਿਸ਼ਤਨ ਜਾਏ ਨਾ ਹਰਿਓ ਤਾਂ ਕੇ ਤਾਪ ਤਨਕ ਮੋ ਹਰ ਤਨਕ ਮੈਂ ਹਰਿਓ ਰਿਦ ਸਿੱਧ ਕਰਮੋ ਸਭ ਹੋਈ ਦੁਰ ਛਾ ਛੋ ਸਕੈ ਨਾ ਕੋਈ ਇੱਕ ਵਾਰ ਜਿਨ ਤੁਮੇ ਸਵਾਰਾ ਕਾਰ ਪਾਸੇ ਤਾਏ ਵਾਰਾ ਜਿਨ ਨਾਮ ਤਿਆਰ ਹੋ ਕਾ ਦਾਰਾ ਦੁਰ ਦੁਖ ਤੇਰਾ ਖੜਗ ਕੇ ਤੁਮੈ ਸਣ ਤਿਆਰੀ ਆਪਾ ਦੇ ਲੇ ਉਹ ਵਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਖੜਗ ਕੀ ਤੁਮੈ ਸਣ ਤਿਆਰੀ ਆਪਾ ਦੇ ਲਿਓ ਵਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਅਨੰਦ ਸਾਹਿਬ ਰਾਮ ਕਲੀ ਮਹਲਾ ਤੀਜਾ ਦੀ ਓਂਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਤੇ ਮਨਵਜਿਆ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਉਣ ਆਈਆਂ ਸਬਦੋ ਤਗਾਓ ਹਰੀ ਖੇਰਾ ਮਨ ਜੀ ਨੇ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰ ਸੁ ਸਵਾਰਣਾ ਸਭਨਾ ਗੱਲਾਂ ਸਮਰਥ ਸਵਾਮੀ ਸੁਖ ਮਨੋ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਰਣਾਲੇ ਸਾਚੇ ਸਾਹਿਬਾ ਕਿਆ ਨੇ ਘਰ ਤੇਰਾ ਕਰਤਾ ਤੇਰਾ ਸਭ ਕੇ ਚਾਹ ਜੀ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਨੂੰ ਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਹੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰਸਾਨ ਸੁਕੁਨ ਆਵਸਿਆਂ ਜਿਨ ਇੱਛਾ ਸਭ ਬੁਝਾਈਆਂ ਸਦਾ ਕੁਰਬਾਨ ਕਿਦਾ ਗੁਰੂ ਵਿਟੋ ਜੀ ਦਿਆਂ ਉੜਿਆਈਆਂ ਕਹਿ ਨਾਨਕ ਸੁਣੋ ਸੰਤੋਸ਼ ਬਤੁਰ ਵਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸੌ ਘਰ ਸਵਾ ਗਿਆ ਘਰ ਸਵਾ ਗਿਆ ਸਬਦ ਵਾਜੇ ਕੱਲਾ ਜਿਤ ਕਰਧਾਰੀਆਂ ਪੰਜ ਦੋ ਤੁਦਵਾਸ ਕੀਤੇ ਕਾਰ ਕੰਟ ਕੁਮਾਰਿਆਂ ਦੁਰਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖੋ ਆ ਚਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਿੰਦੇ ਨਿਮਾਣੀ ਦੇ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰਿਆ ਸੁਭਾਸ ਸਮਰਥ ਕੋਏ ਨਾਹੀਂ ਕਿਰਪਾ ਕਰ ਬਨਵਾਰੀਆਂ ਏਸ ਨਾ ਹੋਰ ਥਾਉ ਨਾਹੀਂ ਸਬਦ ਲਾਭ ਸਵਾਰੀਆਂ ਕਹੇ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣੀਆਂ ਜਾਣੀ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕੇ ਲਿਵੇ ਕੱਟੇ ਗਿਆ ਆਨੰਦ ਜਨਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸਬਦ ਸੱਚੇ ਸਵਾਰਿਆ ਕਹਿ ਨਾਨਕ ਆਨੰਦ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋਂ ਦੇ ਸੋਜਨ ਪਾਵੇ ਪਾਵੇ ਤਾਂ ਸੋਜਨ ਦੇ ਜਿਸ ਨੂੰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੇ ਦਿਆ ਦੀ ਸਿੱਖ ਨਾਮ ਲਾਉ ਸਵਾਰਿਆ ਗੁਰਪ੍ਰਸਾਦੀ ਮਨ ਬਿਆ ਨਿਰਮਲ ਜਿੰਨਾ ਭਾਣਾ ਪਾਵੇ ਕਹਿ ਨਾਨਕ ਜੀ ਦੇ ਪਿਆਰੇ ਸੋਜਨ ਪਾਵੇ ਉਹ ਸੰਤ ਪਿਆਰਿਓ ਕਿਰਹਿ ਕਹਾਣੀ ਕਰਹਿ ਕਹਾਣੀ ਕਿਰਕੇਰੀ ਕੀ ਦੁਆਰੇ ਪਾਈ ਹੈ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਓ ਗੁਰੂ ਕੇਰਾ ਗਾਓ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋਖ ਸੁਖਤ ਕਹਾਣੀ ਏ ਮਨ ਚੰਚਲਾ ਜਿਤਰਾ ਕਿਨੇ ਨਾ ਪਾਇਆ ਜਿਤਰਾ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰੀ ਆ ਇਹ ਮਾਇਆ ਮੋਹਣੀ ਜਿਨੇ ਪਰਮ ਬੁਲਾਇਆ ਮਾਤਾ ਮੋਹਣੀ ਤਿੰਨੇ ਕਿੱਥੇ ਜਿੰਟ ਗੋਲੀ ਪਾਈਆਂ ਗੁਰਬਾਣ ਕੀ ਤਾਤੀ ਸਾਹਿਬ ਠੋਜਰ ਮੂੰਹ ਉਠਾ ਲਾਇਆ ਗਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੰਭਾਲੇ ਇਹ ਕੁਟਨ ਤੁਝੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾ ਇਸ ਨਾਲ ਕਿਉਂ ਚਿਤਲਾਈ ਹੈ ਐਸਾ ਕੰਮੂ ਲੈ ਨਾ ਕੀ ਛੇ ਜੀ ਤਦ ਪਛਤਾਈ ਹੈ ਸਤਿਗੁਰੂ ਕਾ ਉਪਦੇਸ਼ ਹੁਣ ਤੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ
ਅੰਤੋ ਨਾ ਪਾਇਆ ਕਿ ਨੇ ਤੇਰਾ ਆਪਣਾ ਆਪ ਤੂੰ ਜਾਣ ਇਹ ਜੀ ਜੰਤਵ ਖੇਤ ਜਿਹੜਾ ਕਿਆ ਕੁਹਾ ਕੋ ਖਾਣ ਇਹ ਆਖਿਆ ਤੇ ਵੇਖੇ ਸਭ ਤੂੰ ਇਹ ਜਿੰਦ ਤੂੰ ਪਾਇਆ ਕਹਿ ਨਾਨੂ ਤੂੰ ਸਦਾ ਗਮ ਹੈ ਤੇਰਾ ਅੰਦਰ ਪਾਇਆ ਸੁਰ ਨਰਮੁਨ ਜਨ ਅੰਮ੍ਰਿਤ ਖੋਜ ਸੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੂੰ ਪਾਏ ਕੋਈ ਪਰਸਨ ਆਇਆ ਲਵ ਲੋਭ ਹੰਕਾਰ ਚੁੱਕਾ ਸਭ ਤੂੰ ਭੁੱਲਾ ਪਾਇਆ ਕਹਿ ਨਾਨੂ ਜਿਸ ਨਾਲ ਟੁੱਟਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਹ ਨਿਰਾਲੀ ਚਾਲਾ ਨਿਰਾਲੀ ਭਗਤਾ ਘੇਰੀ ਬਿਕਮਾਰ ਚੱਲਣਾ ਲਾਭ ਲੋਭ ਹੰਕਾਰ ਤਾਂ ਤਿਸ ਨਾ ਬਹੁਤ ਨਹੀਂ ਬੋਲਣਾ ਕੰਨੇ ਤਿੱਖੀ ਵੱਲ ਉਹਨੇ ਖੇਤ ਮਾਰ ਜਾਣਾ ਗੁਰਪ੍ਰਸਾਦ ਜੀ ਜਿੰਨੀ ਆਪ ਤੋਂ ਜੀ ਹਰ ਵਾਸਨਾ ਸਮਾਣੀ ਕਹਿ ਨਾਨੂ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤੇ ਚਲੇ ਸਵਾਮੀ ਹੁਣ ਕਿਆ ਜਾਣਾ ਗੁਰੂ ਤੇਰੇ ਜਿਉਂ ਤੂੰ ਚਲਾਏ ਤੇ ਚਲੇ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿੰਨਾ ਮਿਲੇ ਸਿਰ ਸਦਾ ਤੇ ਆਵੇ ਜਿਸਨੂੰ ਕਥਾ ਸੁਣਾਇਆ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹਿਣ ਨਾਨੂ ਸੱਚੇ ਸਾਹਿਬ ਜੋ ਭਾਵੇ ਤੇ ਚਲਾਵੇ ਫਿਰ ਸੋਹਿਲਾ ਸੋ ਸੁਹਾਵਾ ਸਭ ਦੋ ਸੁਹਾਵਾ ਸਦਾ ਸੁਹਿਲਾ ਸਤਿਗੁਰ ਸੁਣਾਇਆ ਇਹ ਦਿਨ ਕਹਿਣ ਵਸਿਆ ਜਿਨ ਧੁਰ ਲਿਖਿਆ ਆਇਆ ਇੱਕ ਫਿਰ ਘਨੇਰੇ ਕਰੇ ਗੱਲਾਂ ਗੱਲੀ ਕਿਨਹਿ ਰਪਾਇਆ ਕਹਿ ਨਾਨੂ ਸਬਦ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿੰਨੀ ਹਰ ਤੇ ਆਇਆ ਪਵਿੱਤ ਹੋਏ ਗੁਰਮੁਖ ਜਿੰਨੀ ਤੇ ਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਚੋ ਪਵਿੱਤ ਸੰਗਤ ਸਭਾਈਆ ਕਹਿੰਦੇ ਸਭ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿੰਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿੰਨੀ ਗੁਰਮੁਖ ਹਰ ਤੇ ਆਇਆ ਕਰਮੀ ਸਹਿਜਨ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਇ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿ ਸਜੋ ਮਲੀਨ ਹੈ ਕਿ ਸੰਜਮ ਦੋਤਾ ਜਾਏ ਮਨ ਧੋ ਸ਼ਬਦ ਲਾਗੋ ਹਰ ਸੁਰ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦ ਜੀ ਸਹਿਜ ਉਜੈ ਹੇ ਸਹਿਸਾ ਇਉ ਜਾਏ ਜਿਉ ਮੈਲੇ ਬਾਹਰੋਂ ਨਿਰਮਲ ਜਿਉ ਤੇ ਮੈਲੇ ਤਿੰਨੀ ਜਨਮ ਜੁਆ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਬਿਰਹਿ ਜੋਵੇ ਤਾਲਿਆ ਕਹਿ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੁਏ ਹਾਰੀਆ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਈ ਮੰਦਾ ਸਤ ਸਮਾਣੀ ਜਨਮ ਰਤਨ ਜਿਨ ਖੱਟੀਆ ਭੱਲੇ ਸੇਵ ਨਜ਼ਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲ ਜੇ ਕੋ ਸਿੱਖ ਤੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮ ਸੰਭਾਲੇ ਆਪ ਛੜ ਸਦਾ ਰਹਿ ਪਰਣੈ ਗੁਰਬਿਨਿ ਔਰ ਨ ਜਾਣੈ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੇ ਸਤਿਗੁਰ ਮੁਕਤ ਨ ਪਾਵੇ ਬਿਨ ਸਤਿਗੁਰ ਮੁਕਤ ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੇ ਪਾਵੇ ਮੁਕਤ ਨਾ ਹੋਰ ਤਾਂ ਕੋਈ ਪੁੱਛੋ ਵਿਵੇਕਿਆ ਜਾਏ ਅਨੇਕ ਜੁਨੀ ਭਰਮਾ ਉਹਨੇ ਸਤਿਗੁਰੂ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਭ ਚੜਨੀ ਸਤਿਗੁਰ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਉਹਨੇ ਸਤਿਗੁਰੂ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਤੇ ਪਿਆਰ ਯੋਗ ਆਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਖੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਜ਼ਰ ਕਰਮ ਹੋਵੇ ਹਿਰਦੇ ਤਿਆਂ ਸਮਾਣੀ ਪਿਓ ਅਮਰ ਸਦਾਰੋ ਹਰ ਰੰਗ ਜਪਿਓ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਓ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਕਾਣੀ ਹਰ ਹਰ ਨਿਤਕਰੇ ਰਸਨਾ ਕਹਿਆ ਕਿਚੁਨੇ ਜਾਣੀ ਚਿਤ ਜਿਨਕਾ ਲੈ ਆਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਝ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾਇਓ ਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਵੋ ਆਪੇ ਹੀਰਾ ਰਤਨ ਜਿਸਨੂੰ ਆਪੇ ਦੇ ਬੁਝਾਏ ਕਹਿ ਨਾਨੂ ਸਭ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖੀ ਸਹਿ ਬੁਝਾਏ ਤੋੜੈ ਬੰਧਨ ਹੋਇਆ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸੋ ਲਿਉ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸਤ ਕੁਨ ਪਾਪ ਵਿਚਾਰ ਦੇ ਤੱਤੇ ਸਾਰ ਨ ਜਾਣੀ ਤੱਤੇ ਸਾਰ ਨ ਜਾਣੀ ਗੁਰੂ ਬਾਜੋ ਤੱਤੇ ਸਾਰ ਨ ਜਾਣੀ ਤੇਹੀ ਗੁਣੀ ਸੰਸਾਰ ਬ੍ਰਹਮ ਸੁੱਤਾ ਸੁੱਤਿਆ ਰਹਿਣ ਵਿਆਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾਰ ਮਨ ਮਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋਤ ਪਾਏ ਜਿਸ ਨੂੰ ਅਨਦਿਨ ਹਰ ਲਿਉ ਲਾ ਗਏ
जागत रहन विहानी। माता के उदर में अमृत पार करे, सो क्यों मनो विसारी है, मनो के विसारी है ये उड़दाता, जे अग्नि में आर पहुंचावे, उसनो क्यों पहुंच सकी, जिसनो अपनी लिव लावे, अपनी लिव आपे लाए, गुरु मुसदा संभाल ली है, कहे नानक के उड़दाता, सो क्यों मनो विसारी है, जैसी अगन उदर में तैसी बाहर माया, माया अगन सब एक को जे ही करते खेल रचाया, जात इस बाणा ता जमिया परवार पला पाया, ले छुटकी लगी तृष्णा माया अमर वरताया, यह माया जित हर

కెత్తి చుట్టినా. వాహిగురు జీ కా ఖాల్సా, వాహిగురు జీ కీ.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਿਆਈ, ਪ੍ਰਗਟ ਭਈ ਚਗਲੇ ਜੀ ਅੰਤਰ ਗੁਰੂ ਨਾਨਕ ਕੀ ਵੜਿਆ। ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ, ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨੇ ਧਿਆਏ, ਪ੍ਰਿੰਗਤ ਗੁਰਤੀ ਅਮਰਦਾਸ ਰਾਮਦਾਸ ਸਹਾਇ। ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀ ਹੈ, ਕਰਨੋ ਨਿਧ ਆਵੇ ਧਾਈ, ਸਪਥਾਈ ਹਮਾਨਸਾ ਤੁਸੀਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਸਭ ਥਾਈ ਹਰਿਮੰਦ ਸਾਧੂ ਸ੍ਰੀ ਪਾਤਸ਼ਾਹ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਦਰਕਰ ਬੋਲੋ ਜੀ ਸ੍ਰੀ ਵਾਹਿਗੁਰੂ। ਗੁਰੂ ਸਾਹਿਬ ਜੀ ਦੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਚਾਲੀਆਂ ਮੁਕਤੀਆਂ ਹੱਟੀਆਂ ਤਪੀਆਂ, ਜਿਨ੍ਹਾਂ ਨੇ ਨਾਮ ਜਪਿਆ, ਵੰਡ ਕੇ ਚੱਕਿਆ, ਦੇ ਚਲਾਈ ਤੇ ਗਵਾਹੀ, ਦੇਖ ਕੇ ਅੰਮ੍ਰਿਤ ਕੀਤਾ, ਤਿੰਨਾਂ ਪਿਆਰੀਆਂ ਸਤਿਆਰੀਆਂ ਦੇ ਪੁੱਤਰ ਕਮਾਇਣ ਦਾ ਧਿਆਨ ਦਰਕਰ ਬੋਲੋ ਜੀ ਸ੍ਰੀ ਵਾਹ। ਜਿੰਨਾ ਸਿੰਘਾਂ ਚੰਗੀਆਂ ਨੇ ਧਰਮ ਹੇਤ, ਸੀਸ ਜੀਤੇ ਬੰਦ ਬੰਦ ਕਟਾਏ, ਕੋਪੀਆਂ ਲੁਹਾਈਆਂ, ਚਰਖੰਡੀਆਂ ਤੇ ਤੜੇ ਆਰੀਆਂ ਨਾਲ ਚਿਰਾਏ ਗਏ, ਸਿੱਖੀ ਗਏ ਸਾਂ ਸੁਹਾਸਾਂ ਨਾਲ ਨਿਭਾਏ, ਤਿੰਨਾਂ ਦੀ ਪੁੱਤਰ ਕਮਾਈ ਦਾ ਧਿਆਨ ਦਰਕਰ ਬੋਲੋ ਜੀ ਸ੍ਰੀ ਵਾਹ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਦਰਕਰ ਬੋਲੋ ਜੀ ਸ੍ਰੀ ਵਾਹਿਗੁਰੂ। ਪਿਰਥ ਮੇ ਸਰਬਤ ਖਾਲਸਾ ਜੀ ਕੀ ਅਰਦਾਸ, ਸਰਬਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਨਾਮ ਚਿੱਤ ਆਵੇ, ਚਿਤਾਵਨ ਕਾ ਸਦਕਾ ਸਰਬ ਸ਼ੁਕਰ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਚਾਂ ਤਾਂ ਚਾਰਿਆ, ਦੇਖ ਤੇ ਫਤਿਹ ਬਿਰਦੀ ਪੈਜ, ਪੰਥੀ ਜੀ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ, ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹ। ਗੁਰਸਿੱਖਾਂ ਨੂੰ ਸਿੱਖੀ ਦਾਨ, ਕੇ ਸਥਾਨ ਰਹਿਤ ਦਾਨ, ਵਿਵੇਕਤਾ ਨੂੰ ਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜਗੋਜ ਵੀ ਅਟਲ, ਧਰਮ ਜੀ ਦਾ ਜੇਕਾਰਾ, ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹ। ਗੁਰਸਿੱਖਾਂ ਦਾ ਮੰਨੇ ਵਾ ਮਤ ਉਚੇ ਮਤ ਪੱਦਾ ਰਾਖਾ ਪੁਵਾਹੇ ਗੁਰੂ, ਏ ਅਕਾਲ ਪ੍ਰਤੰਤਰ ਜਾਮੇ ਆਪਣੇ ਪੰਥ ਦੇ ਸਰਾਸ਼ਟਰ ਜੀਓ, ਸ੍ਰੀ ਨਨਕਾਣਾ ਸਾਹਿਬ ਜੀ ਗੁਰਦੁਆਰਿਆ ਗੁਰਧਾਮ, ਦਿਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਤਨ ਦਿਦਾਰੇ ਸੇਵਾ ਸੰਭਾਲ ਦਾ ਦਾਨ, ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸੋ ਹੀ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਂ, ਨਿਓਟੀਆਂ ਦੀ ਓਟ, ਨੀ ਆਸਣਿਆਂ ਦੇ ਆਸਰੇ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਪਾਤਸ਼ਾਹ ਜੀ, ਆਪ ਜੀ ਦੇ ਚਰਨਾ ਕਮਲਾ ਵਿਖੇ ਅਰਦਾਸ ਬੇਨਤੀ, ਜੋ ਨੀਚੇ ਪਾਤਸ਼ਾਹ ਜੀ, ਆਪ ਜੀ ਨੇ ਮਹਾਨ ਅਪਾਰ ਬਖਸ਼ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸਮੂਹ ਸੰਗਤਾਂ ਨੂੰ ਖੁੱਲੇ ਦਰਤਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਕਿੱਦਾਂ ਪ੍ਰਾਪਤੀ ਜੇ ਹਜ਼ੂਰ ਚੇ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਦੀ ਦੀਵਾਨ ਸਜਾਏ ਗੁਣ ਸਜੇ ਦੀਵਾਨ ਚੇ ਪਾਤਸ਼ਾਹ ਜੀ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀਆਂ ਦੇ ਪਾਠ, ਕਿਤੇ ਬਾਣੀ ਪੜਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਕਿਵਾਂ ਕਰੀਆਂ, ਅੱਗੇ ਤੋਂ ਸੁਧ ਤੇ ਸਪਿੱਟ ਬਾਣੀ ਪੜਨ ਦਾ ਬਲ, ਉਦਮ ਬਖਸ਼ਿਸ਼ ਕਰਨਾ ਸਤਿਗੁਰੂ ਜੀ, ਬਾਣੀ ਪੜੀ ਸੁਣੀ ਸਤਕਿਨ ਵਿੱਚ ਪ੍ਰਵਾਨ ਕਰਨਾ, ਬਾਣੀ ਦਾ ਭਾਵ ਦਰ ਆਈ ਸਾਧ ਸਿੰਘ ਦੇ ਹਿਰਦੇ ਵਿੱਚ ਉਚਾਵਣਾ, ਦਰ ਆਈ ਸਾਧ ਸਿੰਘ ਨੇ ਹਾਜ਼ਰੀਆਂ ਲਿਖੇ ਲਾਉਣੀ, ਤਿਲਕੁਲ ਬੇਟਾਵਾਂ ਦਰ ਤੇ ਪ੍ਰਵਾਨ ਕਰੀਆਂ, ਉਸੇ ਪਾਤਸ਼ਾਹ ਜੀ ਸਮੂਹ ਸਾਧ ਸਿੰਘ ਦੀ ਹਾਜ਼ਰੀਆਂ ਦਰ ਪ੍ਰਵਾਨ ਕਰੀਆਂ, ਉਸੇ ਪਾਤਸ਼ਾਹ ਜੀ ਦੁੱਖਾਂ ਕਿਸ਼ਟਾਂ ਕਲੇਸ਼ਾਂ ਦਾ ਨਾਸ ਕਰਨਾ, ਸੁੱਖਾਂ ਦਾ ਪ੍ਰਵਿਤ ਨਾਮ ਦਾਨ ਦੀ ਦਾਤ ਬਖਸ਼ ਸਤਿਗੁਰੂ ਜੀ, ਸੁਭ ਮਨੋਕਾਮਨਾਵਾਂ ਪੂਰਨ ਕਰੀਆਂ, ਆਸਾਂ ਮਰਦਾਵਾਂ ਪੂਰਨ ਕਰੀਆਂ, ਸਰਬੱਤੇ ਕਾਰ ਰਾਜ ਕਰਨੀ ਕਾਰਜਾਂ ਦੀ ਸਫਲਤਾ ਬਖਸ਼ੇ ਪਾਤਸ਼ਾਹ ਜੀ, ਕਾਰੋਬਾਰ ਵਿੱਚ ਵਾਦੇ ਬਖਸ਼ਿਸ਼ ਕਰਨੇ ਖਜ਼ਾਨੇ ਭਰਪੂਰ ਕਰਨਾ, ਕਾਲ ਕੰਟਕ ਦੂਰ ਕੰਚੇ ਪਾਤਸ਼ਾਹ ਜੀ, ਸਮੂਹ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ, ਆਪਣੇ ਨਾਮ ਦਾ ਵਾਸਾ ਬਖਸ਼ਿਸ਼ ਕਰਨਾ ਸਤਿਗੁਰੂ ਜੀ, ਦਿਨ ਦੁੱਗਣੀ ਰਾਤ ਚੌਗਣੀਆਂ ਬਖਸ਼ਿਸ਼ ਪਾਤਸ਼ਾਹ ਜੀ, ਘਰ ਦੇ ਵਿੱਚ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ ਸਤਿਗੁਰੂ ਜੀ, ਆਪ ਜੀ ਆਪਣੇ ਸਿਰ ਤੇ ਮਿਹਰਾਂ ਪ੍ਰਿਆਤ ਰੱਖਣਾ ਜੇ ਪਾਤਸ਼ਾਹ ਜੀ, ਸੰਗਤਾਂ ਨੂੰ ਆਪਣੇ ਚਰਨਾਂ ਕਮਲਾਂ ਦੀ ਪ੍ਰੀਤੀ ਬਖਸ਼ੋ, ਨਾਮ ਦੀ ਦਾਤ ਜੇ ਪਾਤਸ਼ਾਹ, ਸਿਮਰਨ ਦੀ ਦਾਤ ਜੇ ਪਾਤਸ਼ਾਹ ਜੀ, ਕਾਮ ਕ੍ਰੋਧ ਲੋਭ ਮੋਹ ਓੰਕਾਰ ਤੋਂ ਬਚਾ ਕੇ ਰੱਖਣ ਜੇ ਪਾਤਸ਼ਾਹ ਜੀ, ਸਮੂਹ ਸਾਧ ਸੰਗਤ ਵੱਲੋਂ ਆਪ ਜੀ ਦੇ ਹਜ਼ੂਰ ਕੜਾ ਪ੍ਰਸਾਦ ਦੀ ਦੇਖ ਹਾਜ਼ਰੀ ਆਪ ਆਪਣੇ ਦਰ ਤੇ ਪ੍ਰਵਾਨ ਕਰੋ, ਪ੍ਰਵਾਨ ਹੋਇਆ ਪ੍ਰਸਾਦ ਸਾਰ ਟੂਟ ਨੂੰ ਵਰਤੇ, ਜੋ ਜੀ ਸਕੇ ਸੋ ਆਪ ਜੀ ਦਾ ਨਾਮ
ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ ਚ ਪਾਤਸ਼ਾਹ ਜੀ ਕਿਰਪਾ ਕਰੋ ਪਵਿੱਤਰ ਹੁਕਮਨਾਮੇ ਜੀ ਦਾਤ ਬਖਸ਼ੀਏ ਪ੍ਰੰਤ ਸ੍ਰੀ ਆਸ਼ਾ ਦਿਵਾ ਆਰੰਭਤਾ ਬਖਸ਼ਿਸ਼ ਕਰੋ ਸਤਿਗੁਰੂ ਜੀਓ ਸਹੀ ਪਿਆਰੇ ਮੇਲ ਜੀ ਰਾਮ ਜਪ ਜੀ ਦਾ ਨਾਮ ਚਿਤੀ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਾ ਵਾਹਿਗੁਰੂ ਜੀ ਕਾ ਖਾਲਸਾ

ਅਤ ਦੁੱਖ ਲੱਗਾ ਮਰ ਜੰਮੈ ਆਵੇ ਜਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਗੁਰੂ ਪਿਆਰੀ ਸਤਸੰਗ ਜੀਓ ਆਪ ਸਾਰੇ ਵੜ ਭਾਗੀ ਹੋ ਨਿਤ ਉੱਠ ਗਾਓ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਣੀ ਐਸੀ ਅਰਦਾਸ ਐਸੀ ਭਾਵਨਾ ਲੈ ਕੇ ਅੰਮ੍ਰਿਤ ਵੇਲੇ ਦੀ ਗੁਰੂ ਦਰਬਾਰ ਦੀ ਹਾਜ਼ਰੀ ਭਰ ਕੇ ਸਤਿਪੁਰਾ ਦੇ ਚਰਨਾਂ ਨਾਲ ਮਿਲ ਜੁਲ ਬੈਠੇ ਹੋ। ਸਤਿਪੁਰਾ ਨੇ ਸ੍ਰੀ ਮੁੱਖ ਵਾਕ ਦੇ ਰਾਹੀਂ ਦਰਸਾਉਣਾ ਕੀਤਾ ਕਿ ਹੇ ਭਾਈ ਉਸ ਮਾਲਪੁਰੂ ਦਾ ਸਿਮਰਨ ਨਾਮ ਐਸਾ ਹੈ ਜਿਸ ਨਾਮ ਰੂਪੀ ਧਨ ਦੀ ਆਪ ਦੀ ਕਮਾਈ ਕਰ ਰਹੇ ਹੋ। ਇੱਕ ਐਸਾ ਹੈ ਸਤਿਗੁਰ ਪਾਤਸ਼ਾਹ ਕਹਿੰਦੇ ਕਿ ਭਾਈ ਸਦਾ ਤੇਰੇ ਨਾਲ ਹੈ ਇਹ ਲੋਕ ਤੇ ਪ੍ਰਲੋਕ ਦੇ ਵਿੱਚ ਵੀ ਹਰ ਹਲਤ ਪਲਤ ਹੋਏ ਸਹਾਈ। ਇਹ ਲੋਕ ਵੀ ਤੇ ਪ੍ਰਲੋਕ ਦੇ ਵਿੱਚ ਵੀ ਇਹ ਨਾਮ ਰੂਪੀ ਧਨ ਤੇਰੇ ਨਾਲ ਹੈ। ਸਤਿਗੁਰ ਪਾਤਸ਼ਾਹ ਕਹਿੰਦੇ ਭਾਈ ਜਿਨ੍ਹਾਂ ਨੇ ਨਾਮ ਰੂਪੀ ਧਨ ਖੱਟ ਲਿਆ ਹੈ ਉਹ ਵਡਭਾਗੇ ਹਨ। ਸੋ ਆਪ ਸਾਰੇ ਹੀ ਵਡਭਾਗੀ ਜਿਹੜੇ ਗੁਰੂ ਅੰਮ੍ਰਿਤ ਵੇਲੇ ਦੀ ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਹੋ। ਸੋ ਇੰਨੀ ਸੇਵਾ ਪ੍ਰਵਾਨ ਆਓ ਅਗਲੇ ਦੀਵਾਨ ਜਿਹੜੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ ਉਹਨੇ ਦਾ ਜਿੱਤਾ ਜਿਹੜਾ ਹੈ ਉਹ ਆਸਾ ਕੀ ਵਾਰ ਦੀ ਕੀਰਤਨ ਸਰਨ ਕਰਨਗੇ। ਸੋ ਆਓ ਆਪਾਂ ਸਾਰੇ ਹੀ ਬੜੇ ਪਿਆਰ ਦੇ ਨਾਲ ਜਿਹਨਾਂ ਕੋਲ ਸਮਾਂ ਹੈ ਸਰਵਣ ਕਰੀਏ ਚਾਹ ਦੇ ਲੰਗਰ ਤਿਆਰ ਹੋਣ ਛਕਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸੋ ਕੱਚ ਨੇ ਕੱਚ।
1: ਮਹਲਾ ਪਹਿਲਾ, ਬੜੀ ਵਡਿਆਈ ਜਾ ਵੱਡਾ ਨਾਉਂ, ਬੜੀ ਵਡਿਆਈ ਜਾ ਸੱਚ ਨੇ ਆਉਂ, ਬੜੀ ਵਡਿਆਈ ਜਾ ਨਹਿ ਚਲਥਾਓਂ, ਬੜੀ ਵਡਿਆਈ ਜਾਣ ਆਲਾਓ, ਬੜੀ ਵਡਿਆਈ ਪੂਜੈ ਸਭਾਓ, ਬੜੀ ਵਡਿਆਈ ਜਾ ਪੁੱਛਣਾ ਦਾਤ, ਬੜੀ ਵਡਿਆਈ ਜਾ ਆਪੇ ਆਪ ਨਾਨਕ ਘਰ ਨਾ ਕਥਨੀ ਜਾਏ, ਕੀਤਾ ਕਰਨਾ ਸਰਬ ਜਾਏ।
0: ਮਹਲਾ ਮਹਲਾ ਦੂਜਾ, ਇਹ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲੈ।

ਸੂਹੇ ਚੜ ਪਹਾਈਏ ਜੰਦਨਾ ਨੇ ਪਹੁੰਚਦੀਆਂ ਗਣਤਨਾ ਅੰਤ ਬੰਧਨ ਬੰਦ ਪਵਾਏ ਸੋਏ ਪਿਆ ਕਰਨ ਚੈ ਸਭ ਕੋ ਨੱਚ ਨੱਚ ਸੇ ਚਲੇ ਸਿਰੋੜ ਨਾ ਜਾਇ ਸਦਨਾ ਹੋਏ।

ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੈ ਦਾਲ, ਜੇ ਕੁ ਹੋਏ ਤਾਂ ਉਗਵੈ ਰੁੱਤੀ ਮੂਰਤ ਹੋਏ, ਨਾਨਕ ਪਾਹੈ ਬਾਹਰਾ ਗੋਰੈ ਰੰਗ ਨਾ ਸੋਏ, ਤਹਿ ਵਿੱਚ ਖੁੰਭ ਚੜਾਈ ਐ ਸਰੋਂ ਪਾਵ ਤਨ ਹੋਏ, ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਏ ਮਹਲਾ ਪਹਿਲਾ।

ਖਾਲਸਾ ਦੀਵਾਰ ਦੇ ਸ਼ਬਦ ਕੀਰਤਨ ਕਰਦੇ ਹਾਂ। ਦਸਾਂ ਦੇ ਜਥੇ ਪਾਸੋਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ, ਸਤਿਗੁਰੂ ਪਾਤਸ਼ਾਹ ਭੁੱਲਾਂ ਬਖਸ਼ ਕੇ ਬਾਣੀ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸਾਉਣ। ਹੁਣ ਸਾਡੇ ਅਤਿ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ ਅੱਜ ਹੁਕਮਨਾਮੇ ਦੀ ਵਿਚਾਰ ਨਾਲ ਸਾਨੂੰ ਜੁੜਨਗੇ ਜੀ। ਚਾਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਸਤਨਾਮ।

ਹਰ ਜਾਪ ਨ ਛੱਡਿਓ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤਿ ਅਰਜਨ ਮਾਹੇ ਧਰੀ ਜਗ ਔਰਨ ਯਹੇ ਮਹਾਤਮ ਮੈਂ ਅਵਤਾਰ ਉਜਾਗਰ ਆਣ ਕੀਓ ਤਨ ਕੇ ਦੁਖ ਕੋਟਕ ਦੂਰ ਗਏ ਮਥੁਰਾ ਜਨ ਅੰਮ੍ਰਿਤ ਨਾਮ ਪੀਓ ਇਹ ਪੱਦਤ ਤੇ ਮਤ ਚੂਕ ਹੈ ਰੇ ਮਨ ਭੇਦ ਪਭੇਦ ਨ ਜਾਣ ਬੀਓ ਪਰ ਤਸ਼ ਹਿਰਦੈ ਗੁਰ ਅਰਜੁਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ ਜਬ ਲੋ ਨਹੀਂ ਭਾਗ ਲਿਲਾਰ ਉਦੈ ਤਬ ਲੋ ਭਰਮ ਤੇ ਫਿਰ ਤੇ ਬਹੁਤ ਆਇਓ ਕਲ ਘੋਰ ਸਮੁਦਰ ਮੈਂ ਬੂੜਤ ਥੇ ਕਬ ਹੋ ਮਿਟ ਹੈ ਨਹੀਂ ਰੇ ਪਛਤਾਇਓ

ਵਾਹਿਗੁਰੂ ਜੀ ਸਲੋਕ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਜਗਤ ਮੁਆ ਬਿਰਥਾ ਜਨਮ ਗਵਾਏ ਦੂਜੇ ਭਾਏ ਅਤ ਦੁੱਖ ਲੱਗਾ ਮਰ ਜੰਮੈ ਆਵੇ ਜਾਏ।

ਬਿਨ ਸਤਿਗੁਰ ਸੇਵੇ ਜਗਤ ਮੁਆ ਬਿਰਥਾ ਜਨਮ ਗਵਾਏ। ਗੁਰੂ ਸਵਾਰੀ ਸੰਗਤ ਜੀ ਬਹੁਤ ਹੀ ਪਿਆਰ ਵਿੱਚ ਜੁੜ ਬੈਠੇ ਹੋ। ਆਓ ਸਭ ਸੰਗਤ ਦੂਰ ਨੇੜੇ ਮਾਈ ਭਾਈ ਗੁਰਸਿੱਖ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਨਾਲ ਸਾਂਝ ਪਾਈਏ। ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜੁਗ ਜੁਗ ਅਟਲ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਸਵਾਰੀ ਸਤ ਸੰਗਤ ਸਾਧ ਸੰਗਤ ਜੀਓ ਗੁਰਸਿੱਖ ਮਾਈ ਭਾਈ ਪ੍ਰੇਮੀ ਰੋਜ਼ਾਨਾ ਦੇ ਨੇਮ ਰੱਖਣ ਵਾਲੇ ਗੁਰੂ ਸੰਗਤ ਵਿੱਚ ਰੋਜ਼ਾਨਾ ਆ ਕੇ ਸੱਜਦੇ ਨੇ ਸਤਿਗੁਰੂ ਜੀ ਦੇ ਦੀਦਾਰ ਅੰਮ੍ਰਿਤ ਬਾਣੀ ਦੀ ਦਾਤ ਪ੍ਰਾਪਤ ਹੁੰਦੀ ਹੈ। ਵਾਹਿਗੁਰੂ ਨਿਰੰਕਾਰ ਜੀ ਨੇ ਆਪਣੇ ਦਸ ਸਰੂਪ ਧਾਰਨ ਕਰਕੇ ਸਰਬ ਜੀਆਂ ਦੀ ਕਲਿਆਣ ਕਰਨ ਵਾਸਤੇ ਜਿੱਥੇ ਮੇਰੇ ਸਾਹਿਬਾਂ ਨੇ ਬੇਅੰਤ ਬੇਅੰਤ ਕੌਤਕ ਕੀਤੇ ਨੇ ਜੀ ਉੱਥੇ ਨਾਲ ਦੀ ਨਾਲ ਸਾਡਾ ਕਲਯੁਗੀ ਜੀਵਾਂ ਦਾ ਭਲਾ ਕਰਨ ਵਾਸਤੇ ਸਤਿਗੁਰੂ ਜੀ ਨੇ ਅੰਮ੍ਰਿਤਮਈ ਗੁਰਬਾਣੀ ਦੇ ਖਜ਼ਾਨੇ ਦੀ ਬਖਸ਼ਿਸ਼ ਕੀਤੀ ਹੈ। ਕਤਰੀ ਬ੍ਰਾਹਮਣ ਸੂਦ ਵੈਸ ਉਦਰੈ ਸਿਮਰ ਚੰਡਾਲ ਜਿਨ ਜਾਨਿਓ ਪ੍ਰਭ ਆਪਣਾ ਨਾਨਕ ਤਸੈ ਰਵਾਲ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ ਚਹੁ ਵਰਨਾ ਕੋ ਸਾਂਝਾ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਉ ਕਿਹਾ ਕਾੜਾ ਜੀਉ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਗੁਰਸੰਗਤ ਜੀ ਪ੍ਰਾਪਤ ਹੋਈ ਹੈ। ਵੱਡਿਆਂ ਭਾਗਾਂ ਵਾਲੇ ਹੋ ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਗੁਰੂ ਕੇ ਕੀਰਤਨੀਆਂ ਨੇ ਬਹੁਤ ਹੀ ਪਿਆਰ ਵਿੱਚ ਆਪ ਜੀ ਨੂੰ ਰੋਜ਼ਾਨਾ ਦੇ ਨਿਯਮ ਮੁਤਾਬਕ ਆਸਾ ਜੀ ਕੀ ਵਾਰ ਦੇ ਕੀਰਤਨ ਸਰਵਣ ਕਰਵਾਏ ਨੇ। ਉਪਰੰਤ ਗੁਰੂ ਘਰ ਦੇ ਨਿਯਮ ਮੁਤਾਬਕ ਰੋਜ਼ਾਨਾ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਹੁੰਦੀ ਹੈ। ਅੱਜ ਦੇ ਅੰਮ੍ਰਿਤ ਵਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 591 ਅਤੇ 592 ਤੇ ਸਤਿਗੁਰਾਂ ਦਾ ਸ਼ਬਦ ਸੁਭਾਇਮਾਨ ਹੈ। ਵਡਹੰਸ ਰਾਗ ਦੀ ਵਾਰ ਵਿੱਚ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਅਪਾਰ ਅਪਾਰ ਕਿਰਪਾ ਵਰਤੀ ਹੈ। ਆਓ ਗੁਰੂ ਬਖਸ਼ਿਸ਼ ਦੁਆਰੇ ਅੱਜ ਦੇ ਅੰਮ੍ਰਿਤ ਬਚਨਾਂ ਨਾਲ ਗੁਰਸੰਗਤ ਜੀ ਸਾਂਝ ਪਾਉਣ ਦਾ ਨਿਮਾਣਾ ਯਤਨ ਕਰੀਏ। ਬਹੁਤ ਹੀ ਪਿਆਰ ਵਿੱਚ ਸਰਵਣ ਕਰੋਗੇ। ਸਲੋਕ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਜਗਤ ਮੁਆ

ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾਲੂ ਸਤਿਗੁਰੂ ਜੀ ਕਿਰਪਾ ਕਰਦੇ ਨੇ। ਜੋ ਸਤਿਗੁਰੂ ਜੀ ਨੇ ਸ੍ਰੇਸ਼ਟ ਮਾਰਗ ਦ੍ਰਿੜ ਕਰਵਾਇਆ ਹੈ, ਅਗਰ ਜੇ ਉਸ ਰਸਤੇ ਤੇ ਪ੍ਰਾਣੀ ਨਹੀਂ ਚੱਲਦਾ ਤਾਂ ਗਰੀਬ ਨਿਵਾਸ ਜਗਤ ਪਾ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਬਹੁਤਾ ਦੁੱਖ ਲੱਗਦਾ ਹੈ। ਸਤਿਗੁਰੂ ਜੀ ਦੀ ਸੇਵਾ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਜਗਤ ਮੂਆ ਜੀਵ ਵੇਖਣ ਨੂੰ ਤਾਂ ਜਿਉਂਦਾ ਨਜ਼ਰ ਆ ਰਿਹਾ ਹੈ, ਸਵਾਸ ਚੱਲ ਰਹੇ ਨੇ, ਪਰ ਸਾਹਿਬ ਜੀ ਕਿਰਪਾ ਕਰਦੇ ਨੇ ਨਾਮ ਤੋਂ ਬਿਨਾਂ ਇੱਕ ਮੁਰਦੇ ਦੇ ਸੁਦਰਸ਼ ਹੋ ਜਾਂਦਾ ਹੈ। ਸਤਿਗੁਰੂ ਜੀ ਦੇ ਅੰਮ੍ਰਿਤ ਵਚਨ ਨੇ ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਾਹੀ ਭਗਵੰਤ। ਇੰਨੇ ਵੱਡੇ ਗੁਣ ਕੋਲ ਨੇ ਪਰ ਗੁਰੂ ਸਾਹਿਬ ਜੀ ਦੀ ਪ੍ਰੀਤੀ ਤੋਂ ਬਿਨਾਂ ਮੁਰਦੇ ਦੇ ਸਦਰਸ਼ ਹੈ। ਬਿਰਥਾ ਜਨਮ ਗਵਾਏ, ਹੀਰੇ ਵਰਗਾ ਜਨਮ ਹੈ, ਨਾਮ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਗੁਰੂ ਦੇ ਮਾਰਗ ਤੇ ਚੱਲਣ ਤੋਂ ਬਿਨਾਂ ਗਰੀਬ ਨਿਵਾਸ ਜੀ ਕਿਰਪਾ ਕਰਦੇ ਨੇ, ਜਨਮ ਬਿਰਥ ਚਲੇ ਜਾਂਦਾ ਹੈ। ਕਿਵੇਂ ਜਾਂਦਾ ਹੈ, ਇਹਦਾ ਕੋਈ ਕਾਰਨ ਹੋਣਾ ਚਾਹੀਦਾ। ਕਿਵੇਂ ਲੰਘ ਜਾਂਦਾ ਹੈ, ਪ੍ਰਾਣੀ ਨੂੰ ਪਤਾ ਹੀ ਨਹੀਂ ਲੱਗਦਾ ਵੀ ਜਨਮ ਲੰਘਦਾ ਜਾ ਰਿਹਾ। ਜਿਵੇਂ ਪਰਸੋਂ ਚੌਥ ਇੱਕ ਬਚਨ ਆਏ ਸੀ, ਬੈਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧੈ ਨਿਤ ਪਾਰਚ। ਜਿੱਥੇ ਨਦੀ ਦਾ ਦ੍ਰਿਸ਼ਟਾਂਤ ਦਿੱਤਾ ਸੀ, ਪਾਣੀ ਦੀ ਘੁੰਮਣ ਘੇਰੀ ਹੈ, ਵੇਖਣ ਨੂੰ ਲੱਗਦਾ ਪਾਣੀ ਖੜਾ ਹੈ ਪਰ ਬੜਾ ਤੇਜ਼ੀ ਨਾਲ ਵਹਿੰਦਾ ਹੈ, ਤਿਵੇਂ ਜ਼ਿੰਦਗੀ ਦੇ ਸਵਾਸ ਬੜੇ ਤੇਜ਼ੀ ਨਾਲ ਵਹਿ ਰਹੇ ਨੇ। ਫਰੀਦਾ ਚਾਰ ਗਵਾਇਆ ਹੰਡਕ, ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸੀਆ ਤੂੰ ਆਪ ਹੋ ਕੇ ਰੇ ਕੰਮ। ਸਾਹਿਬ ਕਿਰਪਾਲੂ ਜੀ ਕਿਰਪਾ ਕਰਦੇ, ਚਾਰ ਪੈਰ ਦੇਣ ਦੇ ਸਨ, ਖਾ ਪੀ ਕੇ ਹੱਸ ਖੇਡ ਕੇ ਗੁਜ਼ਾਰ ਲਏ ਨੇ, ਚਾਰ ਪੈਰ ਆਦੇ ਘੁਰਾੜੇ ਮਾਰ ਕੇ ਗੁਜ਼ਾਰ ਲਏ ਨੇ, ਜਿਹਨੂੰ ਸੂਫੀ ਦਰਵੇਸ਼ ਕਹਿੰਦੇ ਨੇ। ਫਰੀਦਾ ਰਾਤੀ ਵੱਡੀਆਂ ਧੁੱਖ ਧੁੱਖ ਉੱਠਣ ਪਾਸ ਤਿਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ। ਜਾਂ ਇਉਂ ਕਹਿ ਲਈਏ, ਕਬੀਰ ਆਖੀ ਕੇਰੇ ਮਾਟੁਕੇ ਪਲ ਪਲ ਗਈ ਬਿਹਾਏ ਮਨ ਜੰਜਾਲ ਨਾ ਛੋਡਈ ਜਮਦੀਆ ਦਮਾਮਾ ਆਏ। ਜਾਂ ਇਉਂ ਕਹਿ ਲਈਏ, ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੇ ਪੁਛਤਾਏ ਰੇ। ਉਹ ਮੂਰਖਾ ਅਗਰ ਜੇ ਵਾਹਿਗੁਰੂ ਜੀ ਦੇ ਨਾਮ ਨਾਲ ਸਾਂਝ ਨਾ ਪਾਈ ਤਾਂ ਜਿਸ ਵੇਲੇ ਸਵਾਸ ਨਿਕਲਦੇ ਹੋਣਗੇ ਖਲੜੇ ਚੋਂ ਪਛਤਾਤਾਪ ਰਹਿ ਜਾਵੇਗਾ। ਜਨਮ ਜਿਹੜਾ ਉਹ ਬੇਅਰਥ ਚਲਾ ਗਿਆ ਹੈ। ਇਸੇ ਜਨਮ ਵਾਸਤੇ ਹੀ ਤਾਂ ਰਵਿਦਾਸ ਜੀ ਨੇ ਕਹਿ ਦਿੱਤਾ ਸੀ, ਬਹੁਤ ਜਨਮ ਬਿਸ਼ਰੇ ਥੇ ਮਾਧੋ, ਇਹੋ ਜਨਮ ਤੁਹਾਰੇ ਲੇਖੇ, ਇਹ ਤੁਹਾਡੇ ਲੇਖੇ ਵਿੱਚ ਪਰਮਾਨੀਕ ਹੋ ਜਾਵੇ। ਗਰੀਬ ਨਿਵਾਸ ਜੀ ਕਿਰਪਾ ਕਰਦੇ ਨੇ, ਬਿਰਥਾ ਜਨਮ ਗਵਾਏ, ਜਨਮ ਤਾਂ ਮਿਲਿਆ ਹੈ ਪਿਆਰ ਬਿਰਥ ਜਾ ਰਿਹਾ ਹੈ। ਨਾਮ ਤੋਂ ਬਿਨਾਂ ਸੱਖਣਾ ਹੈ, ਨਾਮ ਤੋਂ ਬਿਨਾਂ ਤਾਂ ਇੱਕ ਪਸ਼ੂ ਦੇ ਸਦਰਸ਼ ਹੋ ਜਾਂਦਾ ਹੈ। ਪਸ਼ੂ ਮਿਲੇ ਚੰਗਿਆਈਆਂ, ਖੜਖਾਵ ਹੈ ਅੰਮ੍ਰਿਤ ਦੇਹੇ, ਨਾਮ ਵੀ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਦੁੱਧ ਦੇ ਖੜਖਾਏ ਨਾ ਆਪ ਗਿਣਾਇਆ, ਦੁੱਧੋ ਦਹੀਂ ਜਮਾਏ ਘਿਓ ਨਿਪਜਾਇਆ, ਗੋਹਾ ਮੂਤ ਲੰਬਾਏ ਪੂਜ ਕਰਾਇਆ, ਛੱਤੀ ਅੰਮ੍ਰਿਤ ਖਾਏ ਕੁਚੀਲ ਕਰਾਇਆ, ਬਿਅਰਥ ਚਲਾ ਗਿਆ। ਫਿਰ ਭਾਈ ਗੁਰਦਾਸ ਸਾਹਿਬ ਜੀ ਨੂੰ ਪੁੱਛੀਏ, ਭਾਈ ਸਾਹਿਬ ਜੀ ਦੱਸੋ ਵੀ ਇਹ ਜਨਮ ਸਫਲ ਕਿਵੇਂ ਹੋਵੇ? ਤਾਂ ਅਗਲੇ ਬੁੱਲ ਕਹਿੰਦੇ, ਸਾਧ ਸੰਗਤ ਚੱਲ ਜਾਏ ਸਤਿਗੁਰੂ ਤੇ ਆਇਆ, ਸਫਲ ਜਨਮ ਜਗ ਆਏ ਸੁੱਖ ਫਲ ਪਾਇਆ। ਕਹਿੰਦੇ ਸੰਗਤ ਵਿੱਚ ਆ ਜਾਵੇ, ਇੱਥੇ ਆ ਕੇ ਗੁਰੂ ਸ਼ਬਦ ਦੀ ਪ੍ਰਾਪਤੀ ਹੋ ਜਾਵੇ, ਸੁੱਖ ਦੀ ਪ੍ਰਾਪਤੀ ਹੈ, ਜਨਮ ਸਫਲ ਹੋ ਜਾਂਦਾ ਹੈ। ਨਹੀਂ ਤਾਂ ਮਹਾਰਾਜ ਕਹਿੰਦੇ ਜਨਮ ਬਿਅਰਥ ਜਾ ਰਿਹਾ।
ਦੂਜੈ ਭਾਏ ਅਤ ਦੁੱਖ ਲੱਗਾ ਮਰ ਜੰਮੈ ਆਵੈ ਜਾਏ ਦਵੈਤ ਭਾਵਨਾ ਵਿੱਚ ਲੱਗਣ ਹੋਣ ਕਰਕੇ ਅਥਵਾ ਪਦਾਰਥਾਂ ਦੀ ਖਿੱਚ ਹੋਣ ਕਰਕੇ ਬਹੁਤਾ ਜ਼ਿਆਦਾ ਅਤਿਅੰਤ ਕਰਕੇ ਦੁੱਖ ਲੱਗਦਾ ਹੈ ਫਿਰ ਨਾਮ ਚੇਤੇ ਨਹੀਂ ਆਉਂਦਾ ਤੇ ਜੇ ਨਾਮ ਚੇਤੇ ਨਹੀਂ ਆਉਂਦਾ ਤਾਂ ਗਰੀਬ ਨਿਵਾਜ ਜੀ ਕਹਿੰਦੇ ਨੇ ਮਰ ਜੰਮੈ ਆਵੈ ਜਾਏ ਮਰ ਜਾਂਦਾ ਹੈ ਫਿਰ ਜੰਮ ਪੈਂਦਾ ਹੈ ਫਿਰ ਜੰਮ ਪੈਂਦਾ ਹੈ ਫਿਰ ਮਰ ਜਾਂਦਾ ਹੈ ਬਸ ਆ ਹੀ ਚੱਕਰ ਜਿਹੜਾ ਕਦੇ ਖਤਮ ਨਹੀਂ ਹੁੰਦਾ ਬਸ ਇਸੇ ਗੇੜੇ ਵਿੱਚ ਪੈ ਜਾਂਦਾ ਹੈ ਬਹੁਤ ਸਜਾਏ ਪਿਆ ਦੇਸ਼ ਲੰਮੇ ਲੰਮੇ ਦੇਸ਼ ਚੱਲ ਪੈਂਦਾ ਹੈ ਫਿਰ ਵਾਸਾ ਕਿੱਥੇ ਹੁੰਦਾ ਹੈ ਅੰਤ ਨੂੰ ਵਿਸ਼ਟਾ ਅੰਦਰ ਵਾਸ ਹੈ ਗਰੀਬ ਨਿਵਾਜ ਜੀ ਕਹਿੰਦੇ ਅੰਤ ਨੂੰ ਗੰਦਗੀ ਦਾ ਕੀੜਾ ਬਣ ਜਾਂਦਾ ਹੈ ਬਸ ਉਹਦੇ ਵਿੱਚ ਹੀ ਖਚਤ ਰਹਿੰਦਾ ਫਿਰ ਉੱਥੇ ਮਰ ਜਾਂਦਾ ਹੈ ਫਿਰ ਉਸੇ ਗੰਦਗੀ ਵਿੱਚ ਕੀੜਾ ਬਣ ਜਾਂਦਾ ਹੈ ਫਿਰ ਜੂਨੀ ਪਾਏ ਬਸ ਦੁਬਾਰਾ ਦੁਬਾਰਾ ਉੱਥੇ ਹੀ ਵਿਸ਼ਟਾ ਦੇ ਵਿੱਚ ਹੀ ਲੀਨ ਰਹਿੰਦਾ ਹੈ ਨਾਨਕ ਬਿਨ ਨਾਵੈ ਜਮ ਮਾਰਸੀ ਅੰਤ ਗਿਆ ਪੁਛਤਾਏ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਨਾਨਕ ਗੁਰੂ ਅਮਰਦਾਸ ਮਹਾਰਾਜ ਕਹਿ ਰਹੇ ਨੇ ਬਿਨ ਨਾਵੈ ਭਾਈ ਨਾਮ ਤੋਂ ਬਿਨਾ ਵਾਹਿਗੁਰੂ ਜੀ ਜਮ ਮਾਰਸੀ ਜਮ ਮਾਰੇਗਾ ਜਿਵੇਂ ਕਿਸੇ ਬੰਦੇ ਨੂੰ ਆਪਾਂ ਕਹਿੰਦੇ ਜੀ ਜੇ ਤੂੰ ਆਹ ਕੰਮ ਕੀਤਾ ਤੇ ਫਲਾਨਾ ਬੰਦਾ ਤੈਨੂੰ ਹਾਂਜੀ ਮਾਰੇਗਾ ਜੇ ਤੂੰ ਆਹ ਕੰਮ ਕੀਤਾ ਤੇ ਫਲਾਨਾ ਬੰਦਾ ਤੈਨੂੰ ਮਾਰੇਗਾ ਤੇਵੇਂ ਮਹਾਰਾਜ ਕਹਿੰਦੇ ਨੇ ਅਗਰ ਜੇ ਤੂੰ ਨਾਮ ਨਾ ਜਪਿਆ ਤਾਂ ਜਮ ਮਾਰਸੀ ਫਿਰ ਤੈਨੂੰ ਜਮ ਮਾਰੇਗਾ ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਨਾਮ ਤੋਂ ਬਿਨਾਂ ਤਾਂ ਜੀਵ ਕਮਲਾ ਹੀ ਹੋ ਜਾਂਦਾ ਹੈ ਬਿਨ ਨਾਵੈ ਜਗ ਕਮਲਾ ਫਿਰ ਗੁਰਮੁਖ ਨਦਰੀ ਆਇਆ ਧੰਦਾ ਕਰਤਿਆਂ ਨੇ ਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਨਾ ਕੋ ਮਿਲਿਆ ਜਿਨ ਕਹੋ ਤੋਰ ਲਿਖ ਪਾਇਆ ਅੰਤ ਨੂੰ ਜਿਸ ਵੇਲੇ ਸਵਾਸ ਜਨ ਜਾਂਦੇ ਨੇ ਪਛਤਾਤਾਪ ਕਰਦਾ ਹੈ ਮਹੱਲਾ ਤੀਜਾ ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਵਾਈ ਭਈ ਸੰਸਾਰ ਵਿੱਚ ਇੱਕੋ ਹੀ ਪੁਰਖ ਹੈ ਕੇਵਲ ਮੇਰਾ ਵਾਹਿਗੁਰੂ ਨਿਰੰਕਾਰ ਆਪਾਂ ਸਭ ਜੀਵ ਰੂਪ ਇਸਤਰੀਆਂ ਹਾਂ ਹੋਰ ਜੋ ਵੀ ਜੀਵ ਦਿਸ ਰਹੇ ਨੇ ਸਭ ਇਸਤਰੀ ਰੂਪ ਹੈ ਪਤੀ ਕੇਵਲ ਪਰਮਾਤਮਾ ਹੈ ਸਾਵ ਘੱਟ ਭੋਗ ਵੈ ਲਿਪਤ ਰਹਾ ਅਲੱਖ ਨਾ ਲਖਣਾ ਜਾਈ ਕਿਆ ਬਾਤ ਹੈ ਸਭ ਘੱਟ ਸਾਰੇ ਸਰੀਰ ਨੇ ਸਭ ਇਸਤਰੀਆਂ ਨੇ ਪਤੀ ਇੱਕ ਹੈ ਫਿਰ ਸਾਰਿਆਂ ਵਿੱਚ ਮੌਜੂਦ ਹੈ ਕੋਈ ਥਾਂ ਹੈ ਹੀ ਨਹੀਂ ਹੈ ਜਿੰਨੇ ਪੈਦਾ ਕੀਤੇ ਨੇ ਫਿਰ ਉਹਨਾਂ ਵਿੱਚ ਭੋਗਾਂ ਨੂੰ ਵੀ ਭੋਗ ਰਿਹਾ ਹੈ ਫਿਰ ਉਹਨਾਂ ਵਿੱਚ ਲਿਪਤ ਵੀ ਹੈ ਕਿੱਥੋਂ ਅੰਤ ਆਵੇ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਆਪੇ ਮਾਛੀ ਮਾਛਲੀ ਮਛੇਰਾ ਵੀ ਆਪ ਹੈ ਮਛਲੀ ਵੀ ਆਪ ਹੈ ਜਲ ਵੀ ਆਪ ਹੈ ਰਸ ਵੀ ਲੈਣ ਵਾਲਾ ਆਪ ਹੈ ਸਾਰੇ ਘਟਾਂ ਵਿੱਚ ਭੋਗ ਰਿਹਾ ਹੈ ਆਪੇ ਰਸ ਵਿੱਚ ਆ ਕੇ ਆ ਜਾਂਦਾ ਹੈ ਉਹ ਤੋਂ ਬਿਨਾਂ ਕੁਝ ਹੈ ਹੀ ਨਹੀਂ ਹੈ ਸਭ ਘੱਟ ਭੋਗਵੈ ਜੇ ਫਿਰ ਦੇਖਿਆ ਜਾਵੇ ਅਲਿਪਤਰ ਹੈ ਤਾਂ ਫਿਰ ਨਿਰਲੇਪ ਵੀ ਹੈ ਤੇਵੇਂ ਮਹਾਰਾਜ ਨੇ ਗੁਰਸਿੱਖ ਨੂੰ ਜੀਵਨ ਬਖਸ਼ਿਆ ਹੈ ਤੇਵੇਂ ਨਿਰਲੇਪ ਰਹਿਣਾ ਹੈ ਅਲੱਖ ਨਾ ਲਖਿਆ ਜਾਏ ਵੀ ਉਸ ਮੇਰੇ ਵਾਹਿਗੁਰੂ ਜੀ ਦਾ ਅਲੱਖ ਹੈ ਲਖਿਆ ਨਹੀਂ ਜਾਂਦਾ ਭਾਵ ਕਿ ਅੰਤ ਨਹੀਂ ਆਉਂਦਾ ਹਾਂਜੀ ਅੰਤ ਆ ਜਾਵੇਗਾ ਦੱਸੋ ਕਿਵੇਂ ਆਵੇਗਾ ਜਦੋਂ ਕਿਹਾ ਜਾਵੇਗਾ ਤੂੰ ਬੇਅੰਤ ਹੈ ਬਸ ਉਹ ਬੇਅੰਤ ਹੈ ਬੇਅੰਤ ਹੈ ਉਹਨੂੰ ਵੇਖਿਆ ਵੀ ਜਾ ਸਕਦਾ ਹੈ ਤਾਂ ਮਹਾਰਾਜ ਕਹਿੰਦੇ ਨੇ ਪੂਰੇ ਗੁਰਵੇ ਖਾਲੇ ਆ ਸ਼ਬਦੇ ਸੋਜੀ ਪਾਏ ਵੀ ਪੂਰੇ ਗੁਰੂ ਗਿਆਨ ਕਰਵਾ ਦਿੰਦੇ ਨੇ ਸ਼ਬਦ ਰਾਹੀਂ ਫਿਰ ਵੇਖਿਆ ਜਾਂਦਾ ਕਿਵੇਂ ਵੇਖਿਆ ਜਾਂਦਾ ਉਹਨੂੰ ਅੰਦਰ ਹੀ ਵੇਖਿਆ ਜਾਂਦਾ ਹੈ ਉਹਨੂੰ ਅਨੁਭਵ ਕੀਤਾ ਜਾਂਦਾ ਕਿਉਂਕਿ ਰੂਪ ਰੇਖਾ ਉਹਦਾ ਕੋਈ ਹੈ ਨਹੀਂ ਹੈ ਚੱਕਰ ਚਿਹਨ ਉਹਦਾ ਕੋਈ ਹੈ ਨਹੀਂ ਹੈ ਉਹ ਇੱਕ ਤਾਕਤ ਹੈ ਇੱਕ ਸ਼ਕਤੀ ਹੈ ਉਹਨੂੰ ਅਨੁਭਵ ਕੀਤਾ ਜਾਂਦਾ ਹੈ ਪਰ ਉਹ ਕੀਤਾ ਕਿਵੇਂ ਜਾਂਦਾ ਹੈ ਸ਼ਬਦ ਸੋਜੀ ਪਾਏ ਸ਼ਬਦ ਦੁਆਰੇ ਸੋਜੀ ਪੈਂਦੀ ਹੈ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਰਸਿਓ ਅੰਧਕਾਰ ਤੈ ਮੰਦਰ ਰਤਨ ਕੋਠੜੀ ਖੁੱਲੀ ਅਨੁਪਾ ਬਿਸਮਨ ਬਿਸਮ ਭੈ ਜੋ ਪੇਖਿਓ ਕਹਿਣ ਨ ਜਾਏ ਬੜਿਆਈ ਮਗਨ ਪਏ ਉਹਾਂ ਸੰਗ ਮਾਤੇ ਓਤ ਪੋਤ ਲਪਟਾਈ ਆਲ ਜਾਲ ਨੇ ਕਛੂ ਜੰਜਾਰਾ ਅੰਗ ਬੁੱਧ ਨੇ ਭੋਰਾ ਉਚਨ ਉੱਚਾ ਬੀਚ ਨਾ ਖੀਚਾ ਹੋ ਤੇਰਾ ਤੂੰ ਮੋਰਾ
ਏਕ ਅੰਕਾਰਾ ਏਕ ਪਸਾਰਾ ਏਕ ਹੈ ਅਪਰ ਅਪਾਰਾ ਏਕ ਬਸਥੀਰਨ ਏਕ ਸੰਪੂਰਨ ਏਕ ਹੈ ਪ੍ਰਾਣ ਅਧਾਰ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਅੰਤ ਨ ਅੰਤਾ ਸਦਾ ਬੇਅੰਤਾ ਕਹੋ ਨਾਨਕ ਊਚੋ ਊਚਾ। ਪੁਰਖ ਹੈ ਸੇਵ ਹੈ ਸੇ ਪੁਰਖ ਹੋਵੇ ਜਿਨੀ ਹੋਮੈ ਸ਼ਬਦ ਜਲਾਈ ਮਹਾਮਾਈ ਕੀ ਸੇਵਾ ਕਰ ਨਰਸ ਨਾਰ ਹੋਏ ਔਤਰ ਤੂੰ ਕਹੀਅਤ ਹੀ ਆਦ ਭਵਾਨੀ ਮੁਕਤ ਕੀ ਬਰੀਆ ਕਹਾਂ ਸ਼ਪਾਨੀ। ਮਹਾਰਾਜ ਕਹਿੰਦੇ ਜਿਵੇਂ ਦੀ ਸੇਵਾ ਕਰੇਗਾ ਤਿਵੇਂ ਦਾ ਹੋ ਜਾਂਦਾ ਹੈ। ਅਗਰ ਜੇ ਉਸ ਪੁਰਖ ਦਾ ਸਿਮਰਨ ਕਰੇ ਤਾਂ ਫਿਰ ਇਹ ਪ੍ਰਾਣੀ ਜੀਵ ਰੂਪ ਇਸਤਰੀ ਉਸ ਪੁਰਖ ਦਾ ਰੂਪ ਹੋ ਜਾਂਦੀ ਹੈ। ਪਰ ਹੋਵੇਗੀ ਕਿਵੇਂ? ਜਿਨ੍ਹਾਂ ਨੇ ਸ਼ਬਦ ਦੁਆਰੇ ਹੋਮੇ ਨੂੰ ਸਾੜ ਦਿੱਤਾ ਹੈ। ਗਰੀਬ ਨਿਵਾਜ ਜੀ ਦੱਸੋ, ਉਹਦਾ ਕੋਈ ਵੈਰੀ ਵੀ ਹੈ, ਉਹਦਾ ਕੋਈ ਸਰੀਕ ਵੀ ਹੈ, ਉਹਦਾ ਕੋਈ ਦੁੱਖ ਦੇਣ ਵਾਲਾ ਵੀ ਹੈ? ਤਾਂ ਮਹਾਰਾਜ ਕਹਿੰਦੇ ਨਾ ਪੈਦਾ। ਤਿਸ ਕਾ ਸਰੀਕ ਕੋ ਨਹੀਂ, ਸਰੀਕ ਭਾਈਚਾਰਾ, ਜਿਵੇਂ ਭਰਾ ਭਰਾ ਹੁੰਦੇ ਨੇ, ਗਾਹ ਰਿਸ਼ਤੇਦਾਰੀਆਂ ਹੋ ਜਾਂਦੀਆਂ ਨੇ। ਕਹਿੰਦੇ ਸਰੀਕਾਂ ਦਾ ਗੁੜ ਤੇ ਦੁੱਖ ਸਿਰ ਦੁੱਖ ਦੇ ਵੀ ਖਾਣਾ, ਕਹਿੰਦੇ ਉਧਰੋਂ ਤੋਂ ਖਾਣਾ ਹੀ ਪੈਣਾ ਹੈ, ਉਹਦਾ ਕੋਈ ਸਰੀਕ ਹੈ ਹੀ ਨਹੀਂ ਹੈ। ਨਾ ਕੋ ਕੰਟਕ ਵੈਰਾਈ, ਕੰਟਕ ਹੁੰਦਾ ਦੁੱਖ, ਜਿਵੇਂ ਵੈਰੀ ਦੁੱਖ ਦਿੰਦੇ ਨੇ, ਕਹਿੰਦੇ ਉਹਦਾ ਕੋਈ ਵੈਰੀ ਵੀ ਨਹੀਂ ਹੈ, ਉਹਨੂੰ ਕੋਈ ਨਹੀਂ ਦੁੱਖ ਦੇਣ ਵਾਲਾ, ਉਹ ਤਾਂ ਸਾਰਿਆਂ ਦਾ ਸ਼੍ਰੋਮਣੀ ਹੈ। ਹਾਂ, ਜਿਹੜੇ ਉਹਦੇ ਹੋ ਜਾਂਦੇ ਨੇ ਉਹ ਤਾਂ ਫਿਰ ਉਹਨਾਂ ਦੇ ਦੁੱਖ ਕੱਟ ਦਿੰਦਾ ਹੈ। ਉਹ ਕਿਵੇਂ ਦਾ ਹੈ, ਉਹਦਾ ਰਾਜ ਭਾਗ ਕਿਵੇਂ ਹੈ? ਤਾਂ ਮਹਾਰਾਜ ਕਹਿੰਦੇ ਨੇ

ਲਕਸ਼ਣਾਂ ਹੁੰਦੀਆਂ ਨੇ, ਲਕਸ਼ਣਾਂ ਦੁਆਰੇ ਕਹਿੰਦੇ ਜੀ ਆਹ ਜਿੱਤ ਗਈਆਂ ਵੋਟਾਂ ਪੈ ਗਈਆਂ ਇਹਦੇ ਕਰਕੇ ਰਾਜ ਮਿਲ ਗਿਆ। ਜਿਵੇਂ ਗੁਰਦੁਆਰਿਆਂ ਚ ਸਲਕਸ਼ਣਾਂ ਹੁੰਦੀਆਂ ਨੇ, ਸਹਿਮ ਸਮਤੀ ਨਾਲ ਪ੍ਰਬੰਧਕ ਸਾਹਿਬਾਨ ਬਣ ਜਾਂਦੇ ਨੇ, ਪਰ ਉਸ ਸਲਕਸ਼ਣਾਂ ਦਾ ਕੰਮ ਵੀ ਦੂਰ ਜਾਂਦਾ ਹੈ। ਵਿਰਲੇ ਪੈਸੇ ਪਿਆਰੇ ਗੁਰਸਿੱਖ ਨੇ ਜਿਹੜੇ ਸਲਕਸ਼ਣ ਦੇ ਨਾਲ ਬਣਦੇ ਨੇ। ਮਹਾਰਾਜ ਕਹਿੰਦੇ ਨਹੀਂ, ਉਹਨੂੰ ਲਕਸ਼ਣ ਜਾਂ ਸਲਕਸ਼ਣ ਦੀ ਲੋੜ ਨਹੀਂ ਹੈ, ਨਹੀਂ ਚੱਲ ਰਾਜ ਉਹਦਾ ਤਾਂ ਰਾਜ ਜੁਗੋ ਜੁਗ ਹਟਲ ਹੈ, ਨਹੀਂ ਚੱਲ ਉਹਦਾ ਕੋਈ ਚਲਾਏਮਾਨ ਨਹੀਂ ਕਰ ਸਕਦਾ, ਉਹਦੇ ਰਾਜ ਨੂੰ ਕੋਈ ਡੋਲ ਨਹੀਂ ਸਕਦਾ, ਕੋਈ ਤੋੜ ਨਹੀਂ ਸਕਦਾ। ਨਾ ਆਵੇ ਨਾ ਜਾਈ, ਨਾ ਆਉਂਦਾ ਹੈ ਤੇ ਨਾ ਜਾਂਦਾ ਹੈ, ਨਾ ਜਾਂਦਾ ਹੈ ਤੇ ਨਾ ਆਉਂਦਾ ਹੈ। ਆਂਦਣ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ, ਸੇਵਕ ਬਣ ਕੇ ਰਾਤ ਦਿਨ ਉਸ ਮੇਰੇ ਵਾਹਿਗੁਰੂ ਜੀ ਦੀ ਸੇਵਾ ਕਰੇ ਤੇ ਸੱਚੇ ਦੇ ਗੁਣਾਂ ਨੂੰ ਗਾਵੇ। ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ, ਗਰੀਬ ਨਿਵਾਜ ਹੀ ਕਿਰਪਾ ਕਰਦੇ ਨੇ, ਉਹਦੀ ਵਡਿਆਈ ਨੂੰ ਵੇਖ ਕੇ ਆਨੰਦ ਆ ਰਿਹਾ ਹੈ, ਅੰਦਰ ਖੇਡ ਆ ਰਿਹਾ ਹੈ। ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਹੇ। ਸਭ ਵਡਿਆਈਆਂ ਹਰ ਨਾਮ ਵਿੱਚ, ਉਹ ਫਿਰ ਵੱਡੀਆਂ ਵਡਿਆਈਆਂ ਦਾ ਮਾਲਕ ਹੈ, ਨਾਮ ਵਿੱਚ ਵਡਿਆਈਆਂ ਵੀ ਦੇ ਦਿੰਦਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੀ ਵਡਿਆਈ ਨੂੰ ਵੇਖ ਕੇ ਅੰਦਰ ਖਿੜਦਾ ਹੈ। ਇਹੀ ਤਾਂ ਬੋਲ ਸਿੱਧਾ ਨੇ ਕਹੇ ਸੀ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ, ਮੇਲਿਓ ਬਾਬਾ ਉੱਠਿਆ ਮੁਲਤਾਨੇ ਦੀ ਜਾਰਤ ਜਾਈ, ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ, ਬਾਬੇ ਕੜਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਿਲਾਈ, ਜਿਉ ਸਾਗਰ ਮੈਂ ਗੰਗ ਸਮਾਈ। ਇਹ ਹੈ ਉਹਦੀ ਵਡਿਆਈ, ਵੇਖ ਕੇ ਹੈਰਾਨਗੀ ਹੁੰਦੀ ਹੈ। ਪੌੜੀ ਜਿਨ ਕਹਿ ਹਰ ਨਾਮ ਵਸਿਆ ਸਦ ਹਿਰਦੈ, ਹਰ ਨਾਮੋ ਤਿਨ ਕੋ ਰੱਖਣ ਹਾਰਾ। ਵੀ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਗਿਆ ਹੈ ਉਹ ਸਥਿਰ ਹੋ ਜਾਂਦੇ ਨੇ, ਔਰ ਨਾਮ ਉਹਨਾਂ ਨੂੰ ਰੱਖ ਲੈਂਦਾ ਹੈ। ਨਾਮ

ਹੈ, ਨਾਮ ਹੀ ਸਾਡੀ ਮਾਂ ਹੈ, ਔਰ ਨਾਮ ਹੀ ਸਾਡਾ ਮਿੱਤਰ ਹੈ, ਸਹਾਇਤਾ ਕਰਨ ਵਾਲਾ, ਸਭ ਕੁਝ ਨਾਮ ਹੀ ਹੈ, ਨਾਮ ਤੋਂ ਬਿਨਾਂ ਕੁਝ ਹੈ ਹੀ ਨਹੀਂ ਹੈ। ਹਰ ਨਾਵੇ ਨਾਲ ਗੱਲਾਂ, ਹਰ ਨਾਵੇ ਨਾਲ ਮਸਲਤ, ਹਰ ਨਾਮ ਹਮਾਰੀ ਕਰਦਾ ਨਿਤ ਸਾਰਾ। ਉਹਨਾਂ ਪਿਆਰਿਆਂ ਦੀ ਤੇ ਸੰਗਤ ਵੀ ਨਾਮ ਹੀ ਹੈ, ਜਾਂ ਨਾਮ ਜਪਣ ਵਾਲੇ ਸੰਗਤ ਕਰਦੇ ਨੇ, ਕਹਿੰਦੇ ਉਹਨਾਂ ਦੀ ਸੰਗਤ ਵੀ ਨਾਮ ਹੀ ਬਣ ਜਾਂਦੀ ਹੈ। ਅਗਰ ਉਹਨਾਂ ਸਲਾਹ ਲੈਣੀ ਹੋਵੇ ਤਾਂ ਨਾਮ ਤੋਂ ਸਲਾਹ ਲੈਂਦੇ ਨੇ, ਭਾਵ ਗੁਰੂ ਤੋਂ ਪੁੱਛਦੇ ਨੇ। ਹਰ ਨਾਮ ਹਮਾਰੀ ਕਰਦਾ ਨਿਤ ਸਾਰਾ, ਵੀ ਨਾਮ ਹੀ ਨਿਤਾ ਪ੍ਰਤੀ ਸਾਡੀ ਸਾਂਭ ਸੰਭਾਲ ਕਰਦਾ ਹੈ। ਹਰ ਨਾਮ ਹਮਾਰੀ ਸੰਗਤ ਅਤ ਪਿਆਰੀ, ਹਰ ਨਾਮ ਕੁਲ ਹਰ ਨਾਮ ਪਰਿਵਾਰਾ, ਵੀ ਨਾਮ ਹੀ ਸਾਡੀ ਸੰਗਤ ਹੈ, ਅਤਿਅੰਤ ਕਰਕੇ ਪਿਆਰੀ ਹੈ। ਸਾਡੀ ਕੁਲ ਵੀ ਨਾਮ ਹੀ ਹੈ ਅਤੇ ਸਾਡਾ ਪਰਿਵਾਰ ਵੀ ਨਾਮ ਹੈ, ਅਥਵਾ ਸਾਡੀ ਕੁਲ ਵੀ ਸੰਗਤ ਹੈ ਤੇ ਸੰਗਤ ਹੀ ਸਾਡਾ ਪਰਿਵਾਰ ਹੈ। ਜਨ ਨਾਨਕ ਕੌ ਹਰ ਨਾਮ ਹਰ ਗੁਰ ਦੀਆ, ਵੀ ਨਾਮ ਤੁਹਾਨੂੰ ਦਿੱਤਾ ਕਿੰਨੇ ਹੈ? ਫਲਾਨਾ ਬੰਦਾ ਕਹਿੰਦਾ ਜੀ ਆਹ ਫਲਾਨੇ ਨੇ ਵਸਤੂ ਦਿੱਤੀ ਹੈ, ਤਾਂ ਮਹਾਰਾਜ ਕਹਿੰਦੇ ਨੇ ਜਨ ਸੇਵਕ ਦਾਸ ਨੂੰ ਹਰ ਨਾਮ ਹਰ ਗੁਰ ਦੀਆ, ਜੋ ਨਾਮ ਹਰੇ ਭਰੇ ਕਰਨ ਵਾਲਾ ਹੈ ਉਹ ਹਰੀ ਦਾ ਨਾਮ, ਹਰ ਪਰਮਾਤਮਾ ਮੇਰੇ ਵਾਹਿਗੁਰੂ ਨਿਰੰਕਾਰ ਨੇ ਬਖਸ਼ਿਆ ਹੈ, ਕਿਉਂਕਿ ਨਾਮ ਗੁਰੂ ਤੋਂ ਬਿਨਾਂ ਨਹੀਂ ਮਿਲਦਾ, ਗੁਰੂ ਹੀ ਨਾਮ ਦਿੰਦਾ ਹੈ, ਇਸ ਕਰਕੇ ਨਾਮ ਕੇ ਦਾਤੇ ਕੇਵਲ ਗੁਰੂ ਨੇ। ਜਨ ਨਾਨਕ ਕੌ ਹਰ ਨਾਮ ਹਰ ਗੁਰ ਦੀਆ, ਇਸ ਨਾਮ ਦਾ ਲਾਭ ਕੀ ਹੋਵੇਗਾ? ਤਾਂ ਮਹਾਰਾਜ ਕਹਿੰਦੇ ਨੇ ਹਰ ਹਲਤ ਪਲਤ ਕਰੇ ਨਿਸਤਾਰਾ, ਹਰ ਹਲਤ ਪਲਤ ਸਦਾ ਕਰੇ ਨਿਸਤਾਰਾ। ਵੀ ਲੋਕ ਤਾਂ ਪਰਲੋਕ ਵਿੱਚ ਨਾਮ ਸਾਡਾ ਪਾਰ ਉਤਾਰਾ ਕਰ ਦੇਵੇਗਾ। ਹਰ ਨਾਮ ਹਮਾਰਾ ਪ੍ਰਭ ਅਭਿਗਤ ਅਗੋਚਰ, ਅਵਿਨਾਸ਼ੀ ਪੁਰਖ ਵਿਧਾਤਾ, ਹਰ ਨਾਮ ਹਮ ਸ੍ਰੀਵ ਹੈ, ਹਰ ਨਾਮ ਹਮ ਸ੍ਰੀਵ ਹੈ, ਹਰ ਨਾਮ ਹਮ ਪੂਜ ਹੈ, ਹਰ ਨਾਮੇ ਹੀ ਮਨ ਰਾਤਾ, ਹਰ ਨਾਮੇ ਜੇਵੜ ਕੋਈ ਅਵਰ ਨਾ ਸੂਝੈ, ਹਰ ਨਾਮੋ ਅੰਤ ਛਡਾਤਾ, ਹਰ ਨਾਮ ਦੀਆ ਗੁਰ ਪਰਉਪਕਾਰੀ, ਧੰਨ ਧੰਨ ਗੁਰੂ ਕਾ ਪਿਤਾ ਮਾਤਾ, ਹੋ ਸਤਿਗੁਰ ਆਪਣੇ ਕੌ ਸਦਾ ਨਮਸ਼ਕਾਰੀ, ਜਿਤ ਮਿਲਿਆ ਹਰ ਨਾਮ ਮੈਂ ਜਾਤਾ। ਗਰੀਬ ਨਿਵਾਜ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਨੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਖੁੱਲੇ ਦੀਦਾਰੇ ਬਖਸ਼ੇ ਨੇ, ਅੰਮ੍ਰਿਤ ਵੇਲੇ ਮੁੱਖ ਵਾਕ ਸਾਹਿਬ ਜੀ ਦੀ ਦਾਤ ਪ੍ਰਾਪਤ ਹੋਈ, ਸਾਂਝ ਪਾਉਣ ਦਾ ਨਿਮਾਣਾ ਯਤਨ ਕੀਤਾ ਹੈ, ਬੇਅੰਤ ਪੁੱਲਾਂ ਹੁੰਦੀਆਂ ਨੇ ਸਤਿਗੁਰੂ ਜੀ, ਗੁਰੂ ਕੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਬਖਸ਼ਣ ਯੋਗ ਨੇ, ਸਤਿਗੁਰੂ ਜੀ ਰਹਿਮਤਾਂ ਕਰਨ, ਸਭ ਦੀ ਹਾਜ਼ਰੀ ਪ੍ਰਵਾਨ, ਬੇਅੰਤ ਪੁੱਲਾਂ ਦੀਆਂ ਮਾਫੀਆਂ, ਰਲ ਮਿਲ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਰਲ ਮਿਲ ਕੇ 6 ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਜਪੀਏ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆ, ਰਾਗ ਰਤਨ ਪਰਿਵਾਰ ਪਰਿਜਾ ਸ਼ਬਦ ਗਾਵਣ ਆਈਆ।

ਲਾ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਣਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬੋ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀ ਇਹ ਵਡਿਆਈਆ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰਸ ਭਾਗੈ, ਕਰਸ ਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ, ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਘਰ, ਅਨਹਦ ਵਾਜੇ ਅਨੰਦ ਸੁਨੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ।

सत्संगत जी बोलो जी वाहे गुरु एक ओंकार श्री वाहेगुरु जी की फतेह श्री भगवती जी सहाय भगवती पाशे दसवीं प्रथम भगवती समर कहे गुरु नानक लई त्याय फिर अंकित कुरते अमरदास रामदास सहाय अर्जुन हर गोबिंद सिमरो श्री हर राय श्री हर कृष्ण त्याग से सब दुख जाए तेग बहादुर सिमरिया कानून दयावैताय सब थाई हुए सहाय दसवें पातशाह गुरु गोबिंद सिंह जी महाराज सब थाई हुए सहाय दसा पातशी ने पवित्रात्मक रूप साहब श्री गुरु ग्रंथ साहब जी पारदास दाते अंतर के खालसा साहब बोलो जी वाहे गुरु आप जी दे पंज प्यारी चार साहबजादे चाली मुक्त हटिए जपिया टपिया जिन्हें नाम जपिया वर चक्या दे चलाई ते वाही देख निड कीता तेना प्यार से त्यार नहीं कमाई दते अंदर की बोलो जी वाहे गुरु जिन्ना सिंगा सिंगनिया धर्म हे सी दिते बांधवां चटवाए कोपरियां लाइया चरखड़ियां ते चले यार नचराए गया गुरुद्वारे सियादा ते कुर्बानियां कीतियां धर्म नहीं आ रहा सी किसे दिखे सब सत्संग निभाया ते ना नहीं कमाई दते अंदर की बोलो जी वाहे गुरु ਪੰਜਾਂ ਤਖਤਾਂ ਸਬਦ ਗੁਰੂ ਦੁਆਰਾ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਮਰ ਕਾ ਸਰ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਾਂ ਚਰਿਆ ਹੈ ਦੇਖ ਦੇਖ ਕੀ ਫਤਿਹ ਬ੍ਰਿਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਚੰਡੇ ਹੋਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਜੀ ਮਤ ਪਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਜੀ ਬਨਵਾਹ ਪੰਥ ਸਦਾ ਸਿਆਹੀ ਦਿੱਤਾ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਗੁਰੂ ਸਰਦਾਰ ਸਿਆਸ ਮਾਤਾ ਆਪਣੀ ਖਾਲਸਾ ਜੀ ਨੂੰ ਬਖਸ਼ੋ ਹੇ ਨਿਓਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਤਨ ਤਨ ਗੁਰੂ ਦੇ ਤੌਰ ਪਿਤਾ ਜੀ ਆਪਦੇ ਚੰਨ ਕਾਮਨਾ ਦਰਦਾਸ ਜੀ ਆਪਣੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤ ਨੂੰ ਦਰਸ਼ਨ ਕਰਦੇ ਕੇ ਖਾਸ ਦਿੱਤਾ ਜੀ ਮਿਹਨਤ ਬਾਣੀਆਂ ਦੇ ਪਾਠ ਐਸ ਵੀ ਰਾਗੀ ਸਿੰਘਾਂ ਨੇ ਆਪਦੇ ਚੰਨ ਦੇ ਆਸਰਾ ਕੀ ਵਾਰਤੇ ਕੀਤੇ ਵਿਦਵਾਨ ਵੀਰਾਂ ਨੇ ਅੱਜ ਹੁਕਮਰਾਨ ਕੀਤਾ ਪਿਆਰ ਕੀਤਾ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਨੂੰ ਮਾਫ਼ੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਤ ਕੇ ਸੱਚ ਸੰਤ ਪ੍ਰਵਾਨ ਕਰ ਦਿੱਤਾ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਜਿਹਦੇ ਅਨੁਸਾਰ ਦੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਤ ਤੇ ਪਿੱਤਰ ਬਾਣੀ ਤੇ ਆਨੀ ਬਲ ਬੁੱਧੀ ਬਖਸ਼ੀ ਕਰੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਪਿਤਾ ਜੀ ਆਪਦੇ ਚੰਨ ਕਾਮਨਾ ਸਰਦਾਸ ਪਿਤਾ ਜੀ ਆਪਣੇ ਸੰਗਤਾਂ ਸੇਵਕਾਂ ਪ੍ਰਬੰਧ ਕਰਦੇ ਬਖਸ਼ਿਸ਼ ਕੀਤੀ ਹੈ ਉਦਮ ਬਖਸ਼ੀ ਉਤਸ਼ਾਹ ਦੇ ਤਾਰ ਪਿਤਾ ਜੀ ਸਰਬੱਤ ਦੇ ਭਲੇ ਵਾਸਤੇ ਆਪਦੇ ਚਰਨਾਂ ਦੇ ਤਾਰੀਓ ਸਹਿਜ ਪਾਠ ਆਰੰਭ ਹੋਏ ਨੇ ਗਰੀਬ ਰਿਵਾਜ ਆ ਬਖਸ਼ਿਸ਼ ਕਰ ਰਹੇ ਹੋ ਸੇਵਾ ਲੈ ਰਹੇ ਹੋ ਸਾਰਾ ਆਪਣੇ ਕਿਰਪਾ ਕੀਤੀ ਆਸ ਨੂੰ ਸਹਿਜ ਪਾਠ ਮੱਧ ਪਹੁੰਚੇ ਨੇ ਇਸ ਵਿੱਚ ਤਾਰ ਪਾਠ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਦੇ ਤਾਰ ਅਤੇ ਮੱਧ ਤੋਂ ਲੈ ਕੇ ਅੰਤ ਤੱਕ ਸਹਿਜ ਪਾਠ ਨਿਰਵਿਘਨਤਾ ਸਹਿਜ ਸਬੂਲ ਕਰਨ ਵਾਸਤੇ ਆਪ ਬਖਸ਼ਿਸ਼ ਕਰੋ ਮਿਹਰ ਕਰੋ ਸੰਪੂਰਨਤਾ ਦੀ ਦਾਤ ਬਖਸ਼ਿਸ਼ ਕਰੋ ਤਾਰ ਕਿਰਪਾ ਕਰੋ ਤੋਂ ਮਾਧੇ ਪਾਠ ਦੀ ਖੁਸ਼ੀ ਤਾਰ ਜੀ ਆਪਦੀ ਬਖਸ਼ੀਆਂ ਦਾਤਾਂ ਵਿੱਚ ਹੋ ਪੁੱਤਰ ਕਲਾਬ ਸ਼ਾਹਜੇ ਦੇ ਗਿਆ ਤਿਆਰ ਕੇ ਹੱਥ ਤਾਰ ਆਪ ਜੀ ਭੋਗ ਲਓ ਸ਼ੀਤ ਪ੍ਰਸਾਦ ਸਤਸੰਗ ਜਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਆਪੇ ਤੇਰਾ ਨਾਮ ਜਪ ਬਖਸ਼ੀ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਵ ਦੇ ਰੱਖਿਆ ਬਖਸ਼ੀ ਕਰੋ ਜੀ ਇਤਾਰ ਕਿਰਪਾ ਕਰੋ ਆਪਣੀ ਸੰਗਤਾਂ ਸੇਵਾ ਪ੍ਰਬੰਧਾਂ ਦੀਆਂ ਸ਼ੁਭਕਾਮਨਾ ਪੂਰਨ ਕਰਨੀਆਂ ਸਰਬੱਤ ਦਾ ਭਲਾ ਬਖਸ਼ਿਸ਼ ਕਰਕੇ ਦਤਾਰ ਚਰਨਾ ਚਨਵਾਦੀ ਬਣਾਓ ਕਿਰਪਾ ਕਰੋ ਦਤਾਰ ਜੀਓ ਮਿਹਰ ਕਰੋ ਸੰਗਤਾਂ ਨੂੰ ਸੱਚੇ ਪਾਤਸ਼ਾਹ ਚਰਨਾ ਜੋੜ ਕਰਵਾਉਣ ਦਾ ਪਿਆਰ ਬਖਸ਼ਿਸ਼ ਕਰਨ ਦੀ ਬਾਤ ਕਰੋ ਜੀ ਦਤਾਰ ਜੀਓ ਆਪ ਜੀ ਬਖਸ਼ਿਸ਼ ਕੀਤੀ ਹੈ ਭਗਤ ਕਬੀਰ ਜੀ ਦੇ ਅੱਜ ਚਲਾਉਣਾ ਦਿਸ ਦਤਾਰ ਪਿਤਾ ਜੀ ਆਪਣੇ ਸੰਗਤਾਂ ਨੂੰ ਉਦਮ ਬਖਸ਼ੇ ਨੇ ਆਪਣੇ ਚਰਨਾਂ ਲਈ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕੀਤੀ ਹੈ ਕਿਰਪਾ ਕਰੋ ਦਤਾਰ ਸੱਚੇ ਪਾਤਸ਼ਾਹ ਜੀ ਭਗਤ ਕਬੀਰ ਜੀ ਦੇ ਦਰਸਾਏ ਮਾਰਗ ਨੂੰ ਉਹਨਾਂ ਦੇ ਚਲਾਏ ਹੋਏ ਪੰਜ ਨੂੰ ਦਤਾਰ ਜੀ ਗਰੀਬ ਮਹਾਰਾਜ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਖਾਸ ਸੰਬੰਧ ਨੂੰ ਸਿੱਖ ਕੌਮ ਨੂੰ ਉਹਨਾਂ ਦੇ ਦਸਾਹ ਮਾਰਗ ਨੂੰ ਅਪਣਾਉਣ ਵਾਸਤੇ ਦਤਾਰ ਜੀ ਚੱਲਣ ਵਾਸਤੇ ਭਾਵਨਾ ਦੀ ਦਾਤ ਬਖਸ਼ੋ ਬਰਬੁਜ ਬਖਸ਼ੋ ਤਾਕਤ ਬਖਸ਼ਣ ਦੀ ਪਾਲਤਾ ਕਰੋ ਜੀ ਕਿਰਪਾ ਗੁਰੂ ਗਰੀਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਦੀ ਦਰਗਾਹ ਸੇਵਾਦਾਰ ਸ੍ਰੀ ਮੰਦਰ ਤੇ ਜੈਸਕਾਰੀ ਗਰੀਬ ਮਹਾਰਾਜ ਐਨੀਵਰਸਰੀ ਦੇ ਦਾਤ ਦਿੱਤਾ ਜੀ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਮੇਰੇ ਤੋਂ ਮਾਇਆ ਲੈ ਕੇ ਹਾਜ਼ਰ ਦਾਰ ਬਖਸ਼ਿਸ਼ ਕਰੋ ਰਮਿੰਦਰ ਜੈਸਕਾਰ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਅਤੇ ਸਦਾ ਆਪਣੇ ਕ੍ਰਿਸ਼ਤੀ ਜੀਵਨ ਦੇਣਾ ਬੱਚਿਆਂ ਨੂੰ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ ਮੇਰੇ ਭਰਾ ਸਿਹਤ ਰੱਖਣਾ ਤੰਦਰੁਸਤੀ ਬਖਸ਼ਣੀ ਲੰਮੀ ਆਯੂ ਬਖਸ਼ੋ ਕਮਾਈਆਂ ਸਵਲ ਕਰੋ ਦਾਤਾ ਇਲਾਜ ਪਦਰ ਕਰੋ ਤਾਰ ਕਿਰਪਾ ਕਰੋ ਕਿ ਆਪਣੇ ਸੇਵਕ ਨੂੰ ਇਸੇ ਤਰ੍ਹਾਂ ਆਪਣੀ ਯੂਨੀਵਰਸਿਟੀ ਆਪਦੇ ਚਰਨਾਂ 'ਚ ਮਨਾਉਂਦੇ ਰਹਿਣ ਵਾਸਤੇ ਹਿੰਮਤ ਦਾਤ ਬਖਸ਼ੋ ਬਲ ਬੁੱਧੀ ਬਖਸ਼ੋ ਭਾਵਨਾ ਦਾ ਸਵਾਲ ਦਾ ਕਰੋ ਜੀ ਸੱਚੇ ਪਾਤਸ਼ਾਹ ਜੀਓ ਦਤਾਰ ਜੀ ਕਿਰਪਾ ਕਰੋ ਆਪਦੇ ਬਖਸ਼ੀਆਂ ਦਾਤਾਂ ਜੀ ਲੰਗਾਂ ਤੁਰ ਸਵਾਲੀਆਂ ਪ੍ਰਵਾਨ ਕਰਨੀ ਰਿਵਾਜ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਟਾਲੀਆਂ ਸਿੰਘਾਂ ਸਿੰਘਣੀਆਂ ਨੂੰ
तांदूळचे बक्षो चादिकेला बक्षो अरे सदा येत सत्र आपले त्यांना सेवा जी पाहणं बक्षण प्रार्थना करू गुरुजी बाबा कृपा करू जी आजियो शेख अमन खालसा मंत्र एक तत्व आदि बख्शी करके सत्य दाद बख्शो चैनल न जोड़ो गुरुमानी का प्यार बख्शी करके तो तार हार मैदान दुआन फतेह बख्शी वार्ता करो जी गुरु जी बाबा कृपा करो तार अमृत वे तो लैके दारते हैं साफ सकते हैं आज जी दार प्रमाण करो कड़िया ने खिलाओ सांकड़ा दारते तेरे पर पेटा बना शुभकामना पूर्ण करो जी बीमा कृपा करो दूर दराज कारण बैठ के लाइव खता की श्रवण करियां सारी सकते हैं हाल के प्रमाण करो कड़िया ने खिलाओ तार अपनी कृपा की दी सकते उत्तम बख्शे ਸੰਗਤ ਆਦਿ ਜਾਣਾ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਰ ਸੰਗਤਾ ਮਾਇਆ ਪੇਟਾ ਕਰੀ ਚੰਨਾ ਪ੍ਰਵਾਨ ਕਰੋ ਬਖਸ਼ਿਆ ਸਾਹਿਬ ਦੇ ਕਮਾਈਆਂ ਸਬਲ ਕਰੋ ਕਾਰਜ ਵਾਦ ਵਰਤਾ ਸਾਹਿਬ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਮਾਂ ਦਾ ਪੂਰੀਆਂ ਕਰੋ ਜੀ ਤਾਰ ਮਿਹਨਤ ਦੇ ਕਰਿਆਓ ਕਿਰਪਾ ਕਰੋ ਸੇਵਾ ਪ੍ਰਵਾਨ ਕਰੋ ਉਹਨਾਂ ਚੁਕਾਈ ਮਾਹੀ ਬਖਸ਼ੋ ਪਿੱਤਰ ਗੁਣਾ ਵੀ ਬਖਸ਼ਿਆ ਉਪਰੰਤ ਲੜੀ ਵਾਸਤੇ ਅੱਜ ਫਟ ਕਰਨ ਵਾਸਤੇ ਆ ਗਿਆ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਚੰਨਾ ਦਿਨ ਆਦਿ ਬਣਾਓ ਸ਼ੋਧੇ ਤੇ ਪਿੱਤਰ ਸੇਵਾ ਲੈ ਨਿਕਲਾ ਦਿੱਤਾ ਕਈ ਪਿਆਰੇ ਮੇਰੇ ਜਿਹੜੇ ਮੇਰੇ ਆਪਦਾ ਨਾਮ ਜਿੱਤਾ ਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

0: ਤੀਜਾ ਬਿਨ ਸਤਿਗੁਰ ਸੇਵੇ ਜਗ ਜਗਤ ਮੂਆ ਬਿਰਥਾ ਜਨਮ ਗਵਾਏ ਦੂਜੈ ਭਾਏ ਅਤ ਦੁੱਖ ਲੱਗਾ ਮਰ ਜੰਮੈ ਆਵੈ ਜਾਏ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ, ਮਾਰੇ ਬਖਸ਼ਿਸ਼ ਹੋਈ ਜੀ ਆਪ ਸੰਗਤਾਂ ਨੇ ਉਦਮ ਕਰਕੇ ਸਰਦ ਮਾਤੇ ਭਲੇ ਵਾਸਤੇ ਜੋ ਸਹਿਜ ਭਰਮ ਕੀਤੇ ਸਨ ਉਹਨਾਂ ਦੀ ਅੱਜ ਮਤ ਦੀ ਅਰਦਾਸ ਹੋਈ ਹੈ। ਤੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰ ਗੁਰੂ ਘਰ ਆਓ, ਜ਼ਰੂਰ ਸਮੇਂ ਸਿਰ ਆਓ, ਆ ਕੇ ਪਾਠ ਸਰਵਣ ਕਰਿਆ ਕਰੋ, ਜਾਣਾ ਹਾਜ਼ਰੀਆਂ ਭਰੋ। ਸਰਬੱਤ ਦੇ ਭਲੇ ਵਾਸਤੇ ਆਪ ਮੱਥਾ ਟੇਕ ਕੇ ਅਰਦਾਸ ਕਰੋ ਅਤੇ ਜਿੰਨੀ ਦੇਰ ਤੱਕ ਚਾਹੇ ਸਾਧ ਸੰਗਤ ਜੀ ਮਹਾਰਾਜ ਕੀ ਨਿੱਘੀ ਗੁਰਤ 'ਚ ਬੈਠ ਕੇ ਕਥਾ ਕੀ ਦਰਬਾਰ ਤੁਸੀਂ ਸਰਵ ਕਰ ਸਕਦੇ ਹੋ। ਸਾਧ ਸੰਗਤ ਦੀ ਆਪ ਸੰਗਤ ਨੂੰ ਪਤਾ ਹੈ ਕਿ ਲੜੀਵਾਰ ਸਹਿਜ ਪਾਠ ਚੱਲ ਰਹੇ ਨੇ, ਸੋ ਹੁਣ ਵੀ ਭਾਈ ਸਾਹਿਬ ਠੀਕ 10 ਵਜੇ ਤੱਕ ਲੜੀਵਾਰ ਸਹਿਜ ਪਾਠ ਆਪ ਜੀ ਨੂੰ ਸਰਵ ਕਰਾਉਣਗੇ। ਬਸ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੋ ਨਾਰਥ ਆਰ ਸਾਊਥ ਆਰ ਦੀਆਂ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ ਵਾਸਤੇ ਬੇਅੰਤ ਮਾਇਆ ਦੀ ਜ਼ਰੂਰਤ ਹੈ। ਸਾਧ ਸੰਗਤ ਜੀ ਮਾਰੇ ਬਖਸ਼ਿਸ਼ ਕੀਤੀ ਹੈ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਜੋ ਇਹਨਾਂ ਬਿਲਡਿੰਗਾਂ ਵਾਸਤੇ ਆਈ ਹੈ, ਇਹਨਾਂ ਨੇ ਆਪਣੇ ਦੁਕਾਨ ਸਫਲ ਕੀਤਾ ਹੈ, ਸੋਬਟ ਪਾ ਗਈ ਹੈ। ਸਾਧ ਸੰਗਤ ਜਿਹਨਾਂ ਜਿਹਨਾਂ ਨੇ ਅੱਜ ਤੱਕ ਆਪਣੀ ਮਾਇਆ ਸਫਲ ਨਹੀਂ ਕੀਤੀ ਉਹਨਾਂ ਨੂੰ ਬੇਨਤੀ ਹੈ ਜ਼ਰੂਰ ਗੁਰੂ ਘਰ ਆਓ, ਮਾਇਆ ਗੁਰੂ ਮਾਰੇ ਚਰਨਾਂ 'ਚ ਆਪ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਸਹਿਜ ਪਾਠ ਜੋ ਮਾਈ ਭਾਈ ਆਪ ਘਰਾਂ ਕਰ ਰਹੇ ਨੇ ਉਹ ਭਾਈ ਰਜਿੰਦਰ ਸਿੰਘ ਨਾਲ ਜ਼ਰੂਰ ਸੰਪਰਕ ਕਰਕੇ ਆਪਣਾ ਸਾਰਾ ਪ੍ਰੋਗਰਾਮ ਨਾਲ ਸਾਂਝਾ ਕਰੋ। ਉਹਨਾਂ ਦਾ ਨੰਬਰ ਹੈ 408-7124145। ਸਤਿ ਸੰਗਤ ਜੀ, ਜੁਲਾਈ 24 ਨੂੰ ਹੈ ਮੀਰੀ ਪੀਰੀ ਦਿਵਸ। ਸਾਹਿਬ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੋ ਮੀਰੀ ਪੀਰੀ ਤਲਵਾਰਾਂ ਪਹਿਨ ਕੇ ਉਸ ਸਮੇਂ ਦੇ ਜੋ ਜ਼ੁਲਮ ਹੋ ਰਿਹਾ ਸੀ ਸਿੱਖ ਧਰਮ ਸਿੰਘਾਂ ਨਾਲ, ਗੁਰੂ ਕੇ ਪਿਆਰਿਆਂ ਨਾਲ ਅਤੇ ਗੁਰੂ ਸਾਹਿਬਾਂ ਨਾਲ, ਉਹਨਾਂ ਦੇ ਟਾਕਰੇ ਵਾਸਤੇ, ਉਹਨਾਂ ਦੇ ਖਾਤਮੇ ਵਾਸਤੇ, ਉਸ ਜ਼ੁਲਮ ਨੂੰ ਨੱਥ ਪਾਉਣ ਵਾਸਤੇ ਜੋ ਗੁਰੂ ਸਾਹਿਬਾਂ ਨੇ ਉਪਰਾਲਾ ਕੀਤਾ, ਉਹਨਾਂ ਨੇ ਬੜੀ ਹਿੰਮਤ ਨਾਲ ਉਸ ਕਾਰਪੁਰ ਦੀ ਬਖਸ਼ਿਸ਼ ਦੁਆਰਾ ਉਹਨਾਂ ਨੂੰ ਨੱਥ ਪਾਈ ਅਤੇ ਮੈਦਾਨੇ ਜੰਗ 'ਚ ਉਹਨਾਂ ਨੇ ਉਹਨਾਂ ਨੂੰ ਚੰਗੇ ਸਬਕ ਸਿਖਾਏ ਅਤੇ ਨਾਲ ਦੱਸਿਆ ਕਿ ਜ਼ੁਲਮ ਕਿਵੇਂ ਕਰੀਦਾ ਹੈ। ਜੋ ਬਾਅਦ ਗੁਰੂ ਸਾਹਿਬਾਂ ਦੀ ਬਖਸ਼ਿਸ਼ ਰਹੀ, ਗੁਰੂ ਸਾਹਿਬਾਂ ਨੇ ਕਈ ਮੈਦਾਨਾਂ ਵਿੱਚ ਜੰਗ ਜਿੱਤੀ ਅਤੇ ਉਹਨਾਂ ਦੁਸ਼ਮਣਾਂ ਨੂੰ ਭਜਾਇਆ ਜੋ ਸਿੱਖਾਂ ਨਾਲ, ਗੁਰੂ ਪਿਆਰ ਨਾਲ ਦੋਖੀ ਬਣ ਕੇ ਜ਼ੁਲਮ ਕਰ ਰਹੇ ਸਨ। ਸਤ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 8 ਅਗਸਤ ਨੂੰ ਹੈ ਮੋਰਚਾ ਗੁਰੂ ਕਾ ਬਾਗ, ਜਿੱਥੇ ਸਿੰਘਾਂ ਨੇ ਆਪਣੀ ਮੰਗ ਮਨਾਉਣ ਵਾਸਤੇ ਗੋਰਿਆਂ ਨਾਲ ਮੋਰਚਾ ਲਾ ਕੇ ਮੋਰਚਾ ਫਤਿਹ ਕੀਤਾ ਸੀ। ਸੋ ਸਤ ਸੰਗਤ ਜੀ 8 ਅਗਸਤ ਨੂੰ ਹੈ ਪ੍ਰਕਾਸ਼, ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਹਾਜ਼ਰੀਆਂ ਭਰੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਤ ਸੰਗਤ ਜੀ 17 ਅਗਸਤ ਨੂੰ ਹੈ ਸੰਗਰਾਂਦ, ਭਾਦੋ ਦੇ ਮਹੀਨੇ ਦੀ ਆਪ ਸੰਗਤਾਂ ਹਾਜ਼ਰੀਆਂ ਭਰ ਕੇ ਆਏ ਮਹੀਨੇ ਜੀਆਂ ਕਹਿਣਾ ਅਤੇ ਮਹੀਨੇ ਸੁਖ ਸ਼ਾਂਤੀ ਵਾਸਤੇ ਮਿਲ ਕੇ ਅਰਦਾਸ ਕਰਨੀ ਹੈ। ਸਤ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਰਣਜੀਤ ਸਿੰਘ ਜੀ ਢੱਡੀਆਂ ਵਾਲੇ ਸਾਡੇ ਪਾਸ ਗੁਰੂ ਘਰ ਸਾਹਿਬ ਨੂੰ ਜਾ ਰਹੇ ਨੇ, ਉਹ ਕੀਰਤਨ ਕਰਨਗੇ 7, 8 ਅਤੇ 9 ਨੂੰ। ਸੋ 7 ਅਤੇ 8 ਨੂੰ ਉਹਨਾਂ ਕੀਰਤਨ ਕਰਨਾ ਸ਼ਾਮਾਂ ਨੂੰ 6 ਤੋਂ ਲੈ ਕੇ 9 ਵਜੇ ਤੱਕ, ਅਤੇ 9 ਨੂੰ ਉਹਨਾਂ ਕੀਰਤਨ ਕਰਨਾ ਦੁਪਹਿਰੇ ਐਤਵਾਰ 11 ਤੋਂ ਲੈ ਕੇ 2 ਵਜੇ ਤੱਕ। ਸੋ ਸਾਧ ਸੰਗਤ ਦੇ ਸਮੇਂ ਦੇ ਮੁਤਾਬਕ ਹਾਜ਼ਰੀਆਂ ਭਰ ਕੇ ਗੁਰੂ ਦੀ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਘਰਾਂ ਵਿੱਚ ਪਿਆਰ ਸਹਿਤ ਜੁੜ ਬੈਠ ਕੇ ਇਲਾਹੀ ਬਾਣੀ ਦੇ ਹਰ ਜਸ ਕੀਰਤਨ ਗੁਰਮਤਿ ਵਿਚਾਰ ਆਪ ਜੀ ਸਰਵਨ ਕਰ ਰਹੇ ਸੋ, ਉਪਰੰਤ ਅਰਦਾਸ ਬੇਨਤੀ ਹੁਕਮਨਾਮਾ ਸਾਹਿਬ ਆਪ ਜੀ ਨੇ ਸਰਵਨ ਕੀਤਾ ਹੈ। ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਸਤਿਗੁਰਾਂ ਦੀ ਕਿਰਪਾ ਸਦਕਾ ਬਾਣੀ ਮੱਧ ਭਾਗ ਵਿੱਚ ਪਹੁੰਚੀ ਹੈ। ਅੱਜ ਆਪਾਂ ਪਾਵਨ ਪਵਿੱਤਰ ਅੰਗ 705 ਅੰਗ ਤੋਂ ਜੋ ਜੈਤਸਰੀ ਕੀ ਵਾਰ ਪ੍ਰਾਰੰਭ ਹੁੰਦੀ ਹੈ ਆਪਾਂ ਸ੍ਰੀ ਸਹਿਜ ਪਾਠ ਆਰੰਭ ਕਰਨੇ ਹਨ ਜੀ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ 705 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਜਤਨ ਜਿਸ ਤੇ ਵੰਝੀ ਹੈ ਹਰ ਵਿਸਰਿਆ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ ਪ੍ਰਭ ਛੂੜ ਅਨ ਲਾਗੈ

ਜਤ ਦੇਖਾਉ ਤਤ ਦੁੱਖ ਕੀ ਰਾਸੀ, ਅਜੋ ਨਾ ਪਤਾ ਅਜੋ ਨਾ ਪਤਿਆਏ, ਨਿਗਮ ਭਏ ਸਾਖੀ ਗੋਤਮ ਨਾਰ ਉਮਾਪਤ ਸੁਆਮੀ, ਸੀਸ ਧਰਨ ਸਹਿਸ ਭਗ ਗਾਮੀ, ਇਨ ਦੂਤਨ ਖਲ

ਹਰ ਵਿਸਰਿਆ ਪੁਰਖ ਚੰਗੇਰਾ। ਓਏ ਮਨਮੁਖ ਮੂੜ ਅਗਿਆਨੀ ਕਹੀਐ ਤਿਨ ਮਸਤਕ ਭਾਗ ਮੰਦੇਰਾ। ਵਿਵੇਕ ਬੁੱਧ

ਭਗਤ ਵਚਲ ਸੁਣ ਆਇਓ, ਨਾਨਕ ਭਾਗ ਪਰਿਓ ਹਰ ਪਾਛੈ, ਰਾਖ ਲਾਜ ਅਪਣਾਇਓ, ਟੋਡੀ ਮਹੱਲਾ ਪੰਜਵਾਂ, ਮਾਨੁਖ ਬਿਨ ਬੂਝੇ ਬਿਰਥਾ ਆਇਆ, ਅਨਿਕ ਸਾਜ ਸੀਗਾਰ ਬਹੁ ਕਰਤਾ, ਜੋ

ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੱਤਰ ਹਜ਼ੂਰੀ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਮਹਾਨ ਅਵਤਾਰ ਪੁਰਬ ਮਨਾਉਂਦੇ ਹਾਂ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਾਣੀ ਰਾਹੀਂ ਪ੍ਰਭੂ ਦੇ ਗੁਣ ਗਾਏ ਹਨ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸੋ ਸਤਸੰਗ ਜੀ ਹੁਣ ਸਾਡੇ ਅਤੀ ਸਤਿਕਾਰਯੋਗ ਭਾਈ ਲਖਮ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ 7:45 ਵਜੇ ਤੱਕ ਕਰਨ।

ਸਹਿਤ ਨਿਸ਼ਾ ਪ੍ਰਵਾਨ ਕਰਨਾ ਜੀ। ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਆਪ ਜੀ ਸਰਵਣ ਕਰੋ। ਆਪ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਉਹਨਾਂ ਚੁੱਕਾਂ ਦੀ ਸੀਮਾ ਪੱਤੇ ਸਾਂਝੀ ਕਰੋ ਜੀ। ਵਾਹ

ਕਾਲ ਚੋਂ ਜਦੋਂ ਦਾ ਸੰਸਾਰ ਬਣਿਆ ਨਿਰੰਕਾਰ ਪਰਮਾਤਮਾ ਨੂੰ ਪਾਉਣ ਦੇ ਯਤਨ ਕੀਤੇ ਗਏ। ਜੁਗਾਂ ਦੀ ਗੱਲ ਹੈ, ਜੁਗ ਜੁਗ ਆਪੋ ਆਪਣਾ ਧਰਮ ਹੈ, ਹਰ ਯੁਗ ਦੀ ਆਪਣੀ ਖੋਜ ਹੈ, ਹਰ ਯੁਗ ਦਾ ਆਪਣਾ ਰੱਬ ਨੂੰ ਲੱਭਣ ਦਾ ਤਰੀਕਾ ਅਲੱਗ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ ਇੰਨੇ ਇੰਨੇ ਸਿਆਣੇ ਲੋਕ ਹੋ ਗਏ

ਤੇ ਪਾਤਾਲ ਇਹਨਾਂ ਦੇ ਅੰਦਰ ਉਹਨਾਂ ਨੇ ਖੋਜ ਕਰਨੀ ਸ਼ੁਰੂ ਕੀਤੀ ਕਿ ਦੇਖੀਏ ਪਾਤਾਲ ਕਿੰਨੇ, ਆਕਾਸ਼ ਕਿੰਨੇ। ਜਗਤ ਦੇ ਅੰਦਰ ਸਭ ਤੋਂ ਪਹਿਲਾਂ ਇਹ ਲੜਾਈ ਦਾ ਝਗੜਾ ਬਣਿਆ ਸੱਤ ਆਕਾਸ਼ ਤੇ ਸੱਤ ਪਾਤਾਲ ਨੇ। ਲੱਭਣ ਵਾਲੇ ਨੇ ਕਹਿਤਾ ਮੈਂ ਸੱਤ ਲੱਭ ਲੈਣੇ, ਸੱਤ ਉੱਪਰਲੇ ਸੱਤ ਥੱਲੇ ਵਾਲੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਗਤ ਦੇ ਰਹਿਬਰ ਬਣ ਕੇ ਆਏ। ਉਹ ਕਹਿਣ ਲੱਗੇ ਸੱਤ ਜੇ ਹੈਣ ਤੇ ਸੱਤ ਤੋਂ ਅੱਗੇ ਹੋਰ ਵੀ ਹੋਣਗੇ। ਜੇ ਤੁਹਾਨੂੰ ਸੱਤ ਮਿਲੇ ਨੇ ਤਾਂ ਅੱਗੇ ਹੋਰ ਵੀ ਹੋਣਗੇ। ਨਹੀਂ ਜੀ, ਕਹਿੰਦੇ ਸੱਤ ਤੋਂ ਬਾਅਦ ਬ੍ਰੇਕ ਲੱਗ ਗਈ ਕਿਆ? ਨਿਰੰਕਾਰ ਪਰਮਾਤਮਾ ਨੇ ਬ੍ਰੇਕ ਲਾ ਦਿੱਤੀ ਵੀ ਸੱਤ ਆਕਾਸ਼ ਤੇ ਸੱਤ ਪਤਾਲ ਹੀ ਥਾਪਣੇ ਸਨ, ਜਾਂ ਫਿਰ ਇੱਕ ਹੀ ਰਹਿਣ ਦਿੰਦੇ? ਜੇ ਇੱਕ ਨਹੀਂ ਸੱਤ ਨੇ, ਸੱਤ ਨਹੀਂ ਤੇ ਲੱਖ ਹੀ ਨੇ, ਲੱਖਾਂ ਆਕਾਸ਼ ਤੇ ਲੱਖਾਂ ਪਾਤਾਲ ਨੇ। ਬ੍ਰਹਮਾ ਕਹਿੰਦੇ ਆਪਣੇ ਆਪ ਨੂੰ ਵੱਡਾ ਕਹਾਉਂਦਾ ਸੀ ਵਿਗਿਆਨਕ ਉਸ ਯੁੱਗ ਦਾ, ਉਸ ਨੂੰ ਕੋਈ ਹੋਰ ਦਰਜਾ ਦਿੱਤਾ, ਨਾਮ ਕੁਝ ਹੋਰ ਹੈ। ਅੱਜ ਦੀ ਵਿਗਿਆਨ ਵੀ ਲੱਭਦੀ, ਤਲਾਸ਼ ਕਰਦੀ ਏ, ਕਣ ਤੱਕ ਜਾਂਦੀ ਏ, ਜੜ ਤੱਕ ਜਾਂਦੀ ਏ, ਅਣੂ ਤੱਕ ਜਾਂਦੀ, ਪਰਮਾਣੂ ਤੱਕ ਜਾਂਦੀ ਲੱਭਣ। ਉਦੋਂ ਵੀ ਬ੍ਰਹਮਾ ਨੇ ਬੜਾ ਲੱਭਣਾ ਚਾਹਿਆ, ਬੰਦਗੀ ਤਾਂ ਹੈ ਸੀ, ਉਮਰਾਂ ਲੰਮੀਆਂ ਸਨ, ਹੋਰ ਕੁਝ ਅੱਜ ਦਾ ਇੰਨਾ ਜ਼ਖੀਰਾ ਜਿਹਾ ਨਹੀਂ ਸੀ ਖਲਾਰਾ। ਉਸ ਸਮੇਂ ਤਲਾਸ਼ ਕਰਦੇ ਸਨ, ਬਹਿ ਜਾਂਦੇ ਸੀ, ਬਹਿ ਕੇ ਵੇਖਦੇ ਸੀ ਰੱਬ ਦੇ ਸਿਧਾਂਤ ਨੂੰ, ਪੜ੍ਹਦੇ ਚਲੇ ਜਾਣਾ, ਪੜ੍ਹਦੇ ਚਲੇ ਜਾਣਾ, ਡੀਪ ਚਲੇ ਜਾਣਾ, ਡੀਪ ਚਲੇ ਜਾਣਾ। ਧਿਆਨ ਦਾ ਮਾਰਗ ਇੰਨਾ ਵੱਡਾ ਹੋ ਜਾਣਾ, ਪਤਾ ਲੱਗਣਾ ਵੀ ਹੈ ਵਾਕਿਆ ਵਿਸ਼ਾਲ ਹੈ। ਨੇਤ ਨੇਤ ਬਨ ਤ੍ਰਿਣ ਕਹਿਤ, ਸਾਰੇ ਕਹਿੰਦੇ ਨੇਤੀ ਨੇਤੀ, ਅੰਤ ਨਹੀਂ ਹੈ, ਅੰਤ ਨਹੀਂ ਹੈ, ਨੇਤ ਨੇਤ ਬਨ ਤ੍ਰਿਣ ਕਹਿਤ। ਤੇ ਬ੍ਰਹਮਾ ਨੂੰ ਇਹਨੇ ਖੋਜ ਕੀਤੀ ਤਾਂ ਇਹਨੇ ਦੱਸ ਦਿੱਤਾ ਸੰਸਾਰ ਨੂੰ ਇਹ ਚੀਜ਼ਾਂ ਨੇ, ਦਿਨ ਬਣਾ ਤੇ ਇਹਨੇ ਰੰਗ ਕੱਢ ਦਿੱਤੇ। ਇਹਨੇ ਦੁਨੀਆਂ ਦਾ ਕਾਰੋ ਵਿਹਾਰ ਅੱਧੇ ਨਾਲੋਂ ਜ਼ਿਆਦਾ ਹਿੱਸਾ ਇਹਨੇ ਸੰਸਾਰ ਦੀ ਕਿਰਤ ਵਿਹਾਰ ਵਿੱਚ ਲਾ ਤਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ ਫਿਰ ਉਹ ਦਿਨ ਬਣਾਇਆ ਨੂੰ ਸੱਤਾਂ ਦਿਨਾਂ ਦੇ ਅੰਦਰ ਪ੍ਰਵਿਰਤ ਕੀਤਾ ਰਾਵਣ ਨੇ। ਰਾਵਣ ਨੇ ਇਹਨੇ ਰੰਗ ਲੱਭੇ ਤੇ ਰਾਵਣ ਨੇ ਰੰਗ ਜਿਹੜੇ ਨੇ ਬਣਾ ਕੇ ਤੇ ਰੰਗ ਦਿੱਤਾ, ਰੰਗ ਚਾੜ ਦਿੱਤਾ। ਕਹਿੰਦਾ ਬਾਹਰਲੇ ਰੰਗ ਨੀ, ਬਾਡੀ ਦੇ ਅੰਦਰ ਵੀ ਸੱਤ ਰੰਗ ਨੇ, ਸੂਰਜ ਦੇ ਅੰਦਰ ਵੀ ਸੱਤ ਰੰਗ ਨੇ, ਚੰਦਰਮਾ ਦੇ ਵੀ ਸੱਤ ਰੰਗ ਨੇ। ਉਹ ਕਹਿੰਦਾ ਇਹਨੇ ਫਿਰ ਰੰਗਾਂ ਨੂੰ ਆਪਣੀ ਬੁੱਧੀ ਦੇ ਨਾਲ ਹਰ ਰੰਗ ਦੇ ਅੰਦਰੋਂ ਚਿੱਟੇ ਰੰਗ ਦੇ ਵਿੱਚੋਂ ਸੱਤ ਰੰਗ ਕੱਢ ਦਿੱਤੇ। ਚਿੱਟਾ ਹੈ, ਸ਼ਵੇਤ ਹੈ, ਤੇ ਸ਼ਵੇਤ ਦੇ ਅੰਦਰ ਹੀ ਅਨੇਕਾਂ ਰੰਗ ਨੇ। ਸੱਤ ਤਾਂ ਨੇ ਕੱਢ ਦਿੱਤੇ, ਸੱਤ ਦਿਨ ਬਣਾ ਦਿੱਤੇ। ਕਹਿੰਦੇ ਅੰਦਰ ਵੀ ਸਾਡੇ ਸੱਤ ਰੰਗ ਨੇ ਤੇ ਬਾਹਰ ਵੀ, ਦੁਨੀਆਂ ਦੇ ਅੰਦਰ ਵੀ ਸੱਤ ਰੰਗ ਨੇ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆ ਫਰਮਾਨ ਕਰਦੇ ਕਹਿ ਰਹੇ ਨੇ ਨਾਰਦ ਸੇ ਚਤਰਾਨਨ ਸੇ ਰੁਮਨਾਰਕ ਸੇ ਸਭ ਹੁਣ ਮਿਲ ਗਾਇਓ। ਉਦੋਂ ਇਹਨਾਂ ਨੂੰ ਰਿਸ਼ੀਆਂ ਦਾ ਦਰਜਾ ਦਿੱਤਾ ਜਾਂਦਾ ਸੀ, ਅੱਜ ਸਾਇੰਟਿਸਟ ਕਹਿ ਦਿੱਤਾ ਜਾਂਦਾ। ਅੱਖਰ ਹੀ ਚੇਂਜ ਹੋਏ ਨੇ, ਪਹਿਲਾਂ ਕਿਹਾ ਜਾਂਦਾ ਸੀ ਭਾਈ ਮਰਦਾਨਾ, ਗੁਰੂ ਕੇ ਕੀਰਤਨੀ ਹੈ ਭਾਈ ਮਰਦਾਨਾ, ਅੱਜ ਅੱਖਰ ਚੇਂਜ ਹੋ ਗਿਆ ਪ੍ਰੋਫੈਸਰ ਸਾਹਿਬ, ਅੱਖਰ ਚੇਂਜ ਹੋ ਗਿਆ ਪ੍ਰਿੰਸੀਪਲ ਸਾਹਿਬ, ਅੱਖਰ ਚੇਂਜ ਹੋ ਗਿਆ ਡਾਕਟਰ ਸਾਹਿਬ, ਪਰ ਹੈ ਭਾਈ ਨੇ। ਕੀਰਤਨ ਦੀ ਸ਼ੈਲੀ ਭਾਈ ਮਰਦਾਨਾ ਜੀ ਤੋਂ ਚੱਲੀ ਤੇ ਭਾਈ ਮਰਦਾਨਾ ਸਾਹਿਬ ਉਹ ਵੱਡਾ ਖਿਤਾਬ ਹੈ ਇੱਕ। ਅੱਜ ਫਿਰ ਇਸ ਨੂੰ ਸੰਸਾਰ ਦੀ ਭਾਸ਼ਾ ਅੰਦਰ ਸਿਰਫ ਇਲਮ ਪਹਿਚਾਣ ਵਾਸਤੇ ਦੱਸਿਆ ਗਿਆ ਕਿ ਮੈਂ ਡਾਕਟਰ ਹਾਂ, ਮੈਂ PhD ਕੀਤੀ। ਇਹ ਗੱਲ ਕੇਵਲ ਓਨੀ ਹੋਈ ਹੈ ਕਿ ਭਾਈ ਮਰਦਾਨਾ ਜੀ ਨੇ ਕੋਈ PhD ਨਹੀਂ ਕੀਤੀ, ਭਾਈ ਮਰਦਾਨਾ ਜੀ ਦੇ ਕੋਲ ਕੋਈ PhD ਨਹੀਂ ਸੀ। ਭਾਈ ਮਰਦਾਨਾ ਸਾਹਿਬ ਡਾਕਟਰੀ ਹਾਸਲ ਨਹੀਂ ਕਰ ਸਕੇ। ਜਿਸ ਮਰਦਾਨਾ ਸਾਹਿਬ ਨੇ ਰਾਗ ਬਣਾਏ ਔਰ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਹਜ਼ੂਰੀ ਚ ਬਹਿ ਕੇ ਰਾਗ ਗਾਏ ਤੇ ਭਾਈ ਮਰਦਾਨਾ ਜੀ ਤੋਂ ਹੀ ਅਗਾਂ ਰਾਗ ਦੀ ਪ੍ਰਥਾ ਸੰਸਾਰ ਦੇ ਅੰਦਰ ਚੱਲੀ। ਉਹਨਾਂ ਦੇ ਸ਼ਾਗਿਰਦ ਹੋਏ ਹਰੀਦਾਸ, ਹਰੀਦਾਸ ਦੇ ਸ਼ਾਗਿਰਦ ਹੋਏ ਦੁਨੀਆਂ ਦੇ ਮੰਨਣ ਵਾਲੇ ਤਾਨਸੈਨ। ਤਾਨਸੈਨ ਨੂੰ ਤਾਂ ਲੋਕ ਸਾਰੇ ਯਾਦ ਕਰਦੇ ਨੇ, ਪਰ ਭਾਈ ਮਰਦਾਨਾ ਜੀ ਨੂੰ ਕੋਈ ਯਾਦ ਕਰਦਾ? ਭਾਈ ਮਰਦਾਨਾ ਸਾਹਿਬ ਵੀ ਆਲਮ ਫਾਜ਼ਲ ਸਨ, ਜਿਨ੍ਹਾਂ ਨੇ ਰਬਾਬ ਦੇ ਅੰਦਰੋਂ ਰਿਦਮ ਦੇ ਵਿੱਚੋਂ ਹੀ ਤਾਲਾਂ ਬਣਾਈਆਂ। ਅੱਧੀ ਮਾਤਰਾ ਘੱਟ ਕਰ ਦੇਣੀ, ਅੱਧੀ ਮਾਤਰਾ ਜ਼ਿਆਦਾ ਕਰ ਦੇਣੀ, ਹੱਥ
ਦੇ ਅੰਦਰ ਗੁਣ ਸੀ। ਰਿਦਮ ਦੇ ਨਾਲ ਹੀ ਗਾਣਾ, ਕਿਉਂਕਿ ਅਰਬ ਦਾ ਇੱਕ ਇਹੋ ਜਿਹਾ ਇਲਾਕਾ ਸੀ ਜਿੱਥੇ ਕੋਈ ਨਾਲ ਦੂਜਾ ਹੁੰਦਾ ਨਹੀਂ ਸੀ। ਅੱਜ ਵੀ ਵੇਖ ਲਓ, ਉਹ ਅਰੇਬੀਅਨ ਰਬਾਬ ਲੈ ਕੇ ਗਾਉਂਦੇ ਨੇ ਨਾ, ਤੇ ਕੱਲੇ ਹੀ ਪਹਾੜਾਂ ਵਿੱਚ ਚੜੇ ਫਿਰਦੇ ਰਹਿੰਦੇ ਨੇ, ਵਿੱਚੇ ਹੀ ਰਦਮ ਹੁੰਦਾ, ਆਪ ਹੀ ਕੱਲੇ ਗਾਉਂਦੇ ਫਿਰਦੇ ਰਹਿੰਦੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਾਰਦ ਆਦਿ ਨੇ, ਨਾਰਦ ਸੇ ਚਤਰਾਨਣ ਸੇ ਰਮਨਾਰਕ ਸੇ ਸਭ ਹੂ ਮਿਲ ਗਾਇਓ, ਵੇਦ ਕਦੇਵ ਨਾ ਭੇਦ ਲਖਿਓ, ਸਭ ਹਾਰ ਪਰੇ ਹਰ ਹਾਥ ਨਾ ਆਇਓ, ਪਾਏ ਸਕੇ ਨੀ ਪਾਰ ਉਮਾਪਤ ਸਿੱਧ ਸਨਾਦ ਸੁਨੰਤਨ ਧਿਆਇਓ, ਧਿਆਨ ਧਰੋ ਤੇ ਕੋ ਮਨ ਮੈਂ ਜੇ ਕੋ ਅਮਤੋਜ ਸਭੈ ਜਗ ਛਾਇਓ। ਅਮਿਤ ਤੋਜ ਤਾਂ ਉਹਦਾ ਹੀ ਹੈ, ਬਲ ਤਾਂ ਉਹਦਾ ਹੀ ਹੈ, ਸਾਰੇ ਜਗ ਵਿੱਚ ਛਾਇਆ, ਐਜੂਕੇਸ਼ਨ ਉਹਦੀ ਹੈ, ਪੜ੍ਹਾਈ ਉਹਦੀ ਹੈ, ਅੱਖਰ ਉਹਦੇ ਨੇ, ਸੰਗੀਤ ਉਹਦਾ ਹੈ। ਜਿਹੜੇ ਅੱਖਰ ਬਣਾਏ ਪਰਮਾਤਮਾ ਨੇ, ਅੱਖਰੀ ਨਾਮ ਸੰਸਾਰ ਦੇ ਅੰਦਰ ਸਭ ਤੋਂ ਪਹਿਲਾਂ ਪਰਮਾਤਮਾ ਨੇ ਆ ਕੇ ਆਪ ਹੀ ਚੀਜ਼ਾਂ ਦੇ ਨਾਮ ਰੱਖੇ। ਆਪ ਜੀ ਨੂੰ ਪਤਾ, ਆਸਾ ਜੀ ਦੀ ਵਾਰ ਦੀ ਪਹਿਲੀ ਪੌੜੀ ਕੀ ਕਹਿੰਦੀ? ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਦੁਨੀਆਂ ਦੇ ਐਡੇ ਵੱਡੇ ਪਹਾੜ, ਦਰਿਆ, ਸਾਗਰ, ਸਿੰਧ, ਪਰਬਤ, ਮੇਦਨੀ, ਪ੍ਰਿਥਵੀ, ਸ਼ੇਰ, ਗਾਏ, ਜੰਗਲ ਕਿਹਨੇ ਲਿਖੇ? ਕੌਣ ਆਇਆ ਸੀ ਪਹਿਲਾਂ, ਕਿਸਨੇ ਲਿਖੇ? ਲਿਖਣ ਵਾਲੇ ਦਾ ਕੋਈ ਨਾ ਕੋਈ ਤਾਂ ਨਾਮ ਹੋਏਗਾ। ਤੇ ਧੰਨ ਗੁਰੂ ਨਾਨਕ ਸਾਹਿਬ ਦਾ ਕੀ ਕਹਿੰਦੇ ਨੇ?

ਖਾਦਾ ਵੀ ਤੂੰ ਹੀ ਹੈ, ਕਰਦਾ ਵੀ ਤੂੰ ਹੀ ਹੈ। ਤੂੰ ਹੀ ਨਾ ਰੱਖੇ ਕਿਉਂਕਿ ਸਾਜਿਆ ਤੂੰ ਹੈ। ਜਦੋਂ ਸਾਜਿਆ ਤੂੰ ਤੇ ਸਾਜਨਾ ਕੀਤੀ ਹੈ, ਤੇ ਸਾਜਨਾ ਕਰਨ ਵਾਲਾ, ਮੈਨੂਫੈਕਚਰਿੰਗ ਕਰਨ ਵਾਲਾ, ਕਿਸੇ ਚੀਜ਼ ਨੂੰ ਬਣਾਉਣ ਵਾਲਾ, ਉਹੀ ਜਾਣਦਾ ਨਾ ਫਲਾਣੀ ਚੀਜ਼ ਕਿੱਥੇ ਲੱਗੀ, ਇਹਨੂੰ ਕੀ ਕਹਿਣਾ, ਇਹਨੂੰ ਕੀ ਕਹਿਣਾ। ਛੋਟੇ ਜਿਹੇ ਇੱਕ ਜੰਤਰ ਦੇ ਅੰਦਰ ਹੱਥ ਦੇ ਵਿੱਚ ਪਕੜਿਆ ਹੋਇਆ ਸਾਡਾ ਮੋਬਾਈਲ, ਇਸ ਦੇ ਵੀ ਅਲੱਗ ਅਲੱਗ ਨਾਮ ਨੇ। ਇਹ ਸੰਸਾਰ ਪ੍ਰਿਥਵੀ ਦੇ ਨਾਮ ਪਰਮਾਤਮਾ ਅਕਾਲ ਪੁਰਖ ਨੇ ਰੱਖੇ, ਆਪੀ ਨੇ ਆਪ ਸਾਜਿਓ। ਸਾਜਣ ਵਾਲੇ ਨੇ ਫਿਰ ਆਪ ਇਹਨਾਂ ਦੇ ਨਾਮ ਰੱਖੇ, ਆਪੀ ਨੇ ਰਚਿਓ ਨਾਉ। ਨਾਮ ਰੱਖ ਦਿੱਤੇ, ਮਨੁੱਖ ਦੇ ਬੋਧ ਅੰਦਰ ਪਾ ਦਿੱਤੇ। ਜੰਗਲਾਂ ਵਿੱਚ ਰਹਿਣ ਲੱਗ ਪਿਆ, ਬੋਧ ਨਹੀਂ ਸਨ। ਜੰਗਲਾਂ ਦੇ ਵਿੱਚ ਪਰਮਾਤਮਾ ਅਕਾਲ ਪੁਰਖ ਆਪ ਮਨੁੱਖ ਦਾ ਜੀਵਨ ਧਾਰਨ ਕਰਕੇ ਆਇਆ। ਇਹਨੇ ਫਿਰ ਸੰਸਾਰ ਦੇ ਅੰਦਰ ਚਲਦੇ ਹੋਏ, ਜਿਨ੍ਹਾਂ ਦੇ ਪਾਸ ਅੱਖਰ ਨਹੀਂ, ਗੂੰਗੇ ਮਨੁੱਖ ਸਨ ਆਦਿਵਾਸੀ, ਉਹਨਾਂ ਨੂੰ ਫਿਰ ਅੱਖਰ ਦੱਸਣੇ ਚਾਹੇ, ਆ ਕੀ ਹੈ ਬੋਲ ਬੋਲ ਕੇ। ਉਹਨਾਂ ਦੇ ਪਾਸੋਂ ਅੱਖਰ ਪ੍ਰਚਲਿਤ ਹੋਏ, ਪਹਾੜ ਹੈ, ਇਹ ਬਰਫ਼ ਹੈ, ਇਹ ਦਰਿਆ ਹੈ, ਇਹ ਨਦੀ ਹੈ, ਇਹ ਨਾਲਾ ਹੈ, ਇਹ ਬਾਗ ਹਨ, ਇਹ ਮੇਵੇ ਹਨ, ਚਹਿ ਚਹਾਂਦੀਆਂ ਚਿੜੀਆਂ ਹਨ। ਕਿੰਨੇ ਕੁ ਨਾਮ ਰੱਖਤੇ ਪਰਮਾਤਮਾ ਅਕਾਲ ਪੁਰਖ ਨੇ। 42 ਲੱਖ ਜੀ ਜਲ ਮੈਂ ਹੋਤੇ ਤੇ 42 ਲੱਖ ਜੀ ਬਾਹਰ, ਇੰਨਾ ਕੁਝ ਦਾ ਵਿਸਥਾਰ ਕਰਕੇ ਨਿਰੰਕਾਰ ਪਰਮਾਤਮਾ ਨੇ ਕਰ ਆਸਨ ਡਿੱਠੋ ਚਾਓ। ਖੁਸ਼ੀ ਦੇ ਨਾਲ ਬਹਿ ਗਿਆ, ਕਹਿਣ ਲੱਗਾ ਬਣ ਗਿਆ ਸੰਸਾਰ। ਹੁਣ ਇਸ ਸੰਸਾਰ ਦੇ ਅੰਦਰ ਐਡੀਸ਼ਨ ਵੀ ਆਪ ਹੀ ਉਹ ਕਰਦਾ। ਤੋ ਅੱਜ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਗੁਰਦੇਵ ਨੇ ਆ ਨਵੇਂ ਸਾਲ ਦਾ ਸਾਨੂੰ ਇੱਕ ਅਵਸਰ ਬਖਸ਼ਿਆ। ਵੈਸੇ ਤਾਂ ਹਰ ਸੈਕਿੰਡ ਨਵਾਂ, ਹਰ ਦਿਨ ਨਵਾਂ, ਹਰ ਸਾਹ ਨਵਾਂ। ਪਰਮਾਤਮਾ ਅਕਾਲ ਪੁਰਖ ਨੇ ਵੇਖੋ ਕੈਸੀ ਬਣਤਰ ਬਣਾਈ ਹੈ। ਇੱਕ ਵਾਰੀ ਸਾਹ ਲੈ ਲਈਏ ਨਾ, ਸਾਹ ਵੀ ਬਾਸੀ ਨਹੀਂ ਦਿੰਦਾ, ਸਾਹ ਵੀ ਤਾਜ਼ਾ ਹੀ ਆਉਂਦਾ। ਬੇਹਾ ਤਾਂ ਸਾਹ ਉਹ ਦਿੰਦਾ ਕਿਤੇ ਕਿ ਸਾਹ ਲੈ ਲਿਆ ਮੁੜ ਕੇ ਉਹੀ ਸਾਹ ਚੱਲੀ ਜਾਵੇ, ਸਾਹ ਵੀ ਉਹ ਤਾਜ਼ੇ ਹੀ ਦਿੰਦਾ। ਐਸਾ ਪਰਮਾਤਮਾ ਰਚਨਹਾਰ ਹੈ, ਸੈਕਿੰਡ ਕੁਆਟਰ ਸੈਕਿੰਡ, ਇੱਕ ਇੱਕ ਮਿੰਟ, ਇੱਕ ਇੱਕ ਛਿੰਨ, ਇੱਕ ਇੱਕ ਦਿਨ ਜਿਹੜਾ ਹੈ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ। ਉਹ ਸਦਾ ਦਾ ਤਾਰ ਹੈ, ਸਦਾ ਨਿਤ ਨਵਾਂ ਹੈ। ਉਹ ਹਰ ਪਲ ਪਲ ਪਲ ਦੀ ਛਿੰਨ ਛਿੰਨ ਦੀ ਉਹ ਹਿਸਾਬ ਕਿਤਾਬ ਰੱਖਦਾ। ਅੱਜ ਸਾਰਿਆਂ ਨੂੰ ਵਧਾਈ, ਪਰ ਇੱਕ ਗੱਲ ਦਾ ਧਿਆਨ ਰੱਖਿਆ ਕਰੋ, ਜਦੋਂ ਸਾਹ ਲਈਦਾ ਨਾ ਕਹੀਏ ਇਹ ਨਵਾਂ ਹੈ, ਇਹ ਨਵਾਂ ਹੈ, ਸਾਹਿਬ ਮੇਰਾ ਨੀਤ ਨਵਾਂ। ਕਹੋ ਵਾਹਿਗੁਰੂ ਨਵਾਂ ਹੈ, ਅੰਦਰੋਂ ਨਵਾਂ ਆਇਆ ਸਾਹ। ਜੋ ਵੀ ਕਹਿਣਾ, ਕੋਈ ਰਾਮ ਕਹੋ ਨਵਾਂ ਹੈ, ਕੋਈ ਅੱਲਾ ਕਹੋ ਨਵਾਂ ਹੈ। ਨਵੀਨਤਾ ਤੇਰੇ ਸਵਾਸ ਦੀ ਨਵੀਨਤਾ, ਤੂੰ ਸਾਨੂੰ ਨਵੀਨਤਾ ਦੇ ਰਹੇ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ। ਐਸੀ ਸੁਰਤ ਦੇ ਅੰਦਰ ਗੁੰਮ ਹੋ ਜਾਓ ਕਿ ਪਰਮਾਤਮਾ ਅਕਾਲ ਪੁਰਖ ਦਾ ਰੱਬੀ ਗਿਆਨ ਹਾਸਲ ਹੋ ਜਾਏ। ਟੁੱਕ ਦਮ ਕਰਾਰੀ ਜੋ ਕਰੋ, ਸਮਾਪਤੀ ਦਾ ਟਾਈਮ ਹੋ ਗਿਆ, ਟੁੱਕ ਦਮ ਕਰਾਰੀ। ਉਹ ਕਹਿੰਦੇ ਕਿਤੇ ਅੱਜ ਬੰਦਗੀ ਕਰਾਂਗੇ ਤੇ ਸਾਲ ਬਾਅਦ ਰੱਬ ਮਿਲੇਗਾ, ਬਿਲਕੁਲ ਕਹਿੰਦੇ ਨੇ। ਜੇ ਅੱਜ ਤੂੰ ਕੀਤੀ ਹੈ ਤੇ ਅੱਜ ਹੀ ਮਿਲੇਗਾ, ਇਹ ਹਿਸਾਬ ਨਹੀਂ ਹੈ ਵੀ ਤੈਨੂੰ ਅਗਲੇ ਜਨਮ ਦੇ ਅੰਦਰ ਬੰਦਗੀ ਦਾ ਫਲ ਮਿਲੇਗਾ। ਤੂੰ ਅੱਜ ਕਰ, ਅੱਜ ਤੈਨੂੰ ਫਲ ਮਿਲੇਗਾ। ਜਿਹੜਾ ਬੀਜ ਤੂੰ ਬੀ ਰਹੇ ਹੈ ਉਹ ਨਾਲੋਂ ਨਾਲ ਉੱਗਦਾ, ਰੱਬ ਦੀ ਇਹ ਕਿਰਤ ਹੈ ਪਰਮਾਤਮਾ ਅਕਾਲ ਪੁਰਖ ਦੀ। ਤੂੰ ਸਵਾਸ ਨਾ ਲੈ, ਹਰ ਸਵਾਸ ਦੇ ਅੰਦਰ ਉਹ ਰਮਿਆ ਹੋਇਆ ਤੇ ਐਸੇ ਰਮੇ ਹੋਏ ਪਰਮਾਤਮਾ ਅਕਾਲ ਪੁਰਖ ਨੂੰ ਟੁੱਕ ਦਮ ਕਰਾਰੀ। ਕਹਿੰਦੇ ਜੇ ਛੋਟੀ ਛੋਟੀ ਜੇ ਪੇੜ ਨਾਲ ਬੱਚਾ ਨਾ ਮੰਨੇ, ਕਹਿੰਦੇ ਇਹਦੇ ਮੂੰਹ ਤੇ ਮਾਰ ਕਰਾਰੀ ਜੀ ਚੰਡ, ਜਦੋਂ ਫਿਰ ਕੱਸ ਕੇ ਚੰਡ ਮਾਰੀ ਜਾਂਦੀ ਤਾਂ ਤੌਰ ਘੁੰਮ ਜਾਂਦੇ ਨੇ, ਬੱਚਾ ਚੁੱਪ ਕਰਕੇ ਬਹਿ ਜਾਂਦਾ। ਉਹ ਕਹਿੰਦੇ ਟੁੱਕ ਦਮ ਕਰਾਰੀ ਜੋ ਕਰੋ, ਕਹਿੰਦੇ ਐਸੀ ਕਰਾਰੀ ਸੱਟ ਮਾਰੋ ਵਾਹਿਗੁਰੂ ਦੀ ਕਿ ਅੰਤਰ ਕਰਨ ਹਿੱਲ ਜਾਵੇ ਤੇ ਇੱਕ ਵਾਰੀ ਰੱਬ ਅੰਦਰੋਂ ਪ੍ਰਗਟ ਹੋ ਜਾਏ। ਪੋਲਾ ਪੋਲਾ ਕਹਿਣ ਨਾਲ ਕੀ, ਵਾਹਿਗੁਰੂ ਉੱਤੇ ਰਹਿ ਗਿਆ, ਜਵਾਨ ਤਬੁੱਲਾ ਤੇ ਰਹਿ ਗਿਆ। ਕਹਿੰਦੇ ਦਮ ਕਰਾਰੀ, ਐਸੇ ਦਮ ਨਾਲ ਮਾਰੋ, ਕਰਾਰੀ ਸੱਟ ਮਾਰੋ ਕਿ ਧੁਨੀ ਦੇ ਉੱਪਰ ਜਾ ਕੇ ਸੱਟ ਵਜੇ, ਨਿਹਲੀ ਦੇ ਉੱਪਰ ਜਾ ਕੇ ਸੱਟ ਵਜੇ, ਤੇ ਫਿਰ ਕੀ ਹੋਏਗਾ, ਪ੍ਰਗਟ ਹੋ ਜਾਏਗਾ। ਆਓ, ਲੱਖ ਲੱਖ ਵਧਾਈਆਂ ਆਪ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ। ਸਮੂਹ ਗੁਰੂ ਕੀ ਸਾਧ ਸੰਗਤ ਜੋ ਬਣਾਇਆ ਸੰਸਾਰ ਨੇ, ਆਪਾਂ ਉਸ ਅਨੁਸਾਰ ਚੱਲਦੇ ਹਾਂ। ਵੈਸੇ ਜਿਹੜੇ ਗਿਆਨੀ ਲੋਕ ਨੇ
ਉਹ ਤੇ ਹਰ ਦਿਨ ਹੀ ਕਹਿੰਦੇ ਸ਼ੁਕਰਾਨਾ ਪਾਤਸ਼ਾਹ ਤੇਰਾ। ਮੈਂ ਕਈ ਵਾਰੀ ਜ਼ਿਕਰ ਕਰਦਾ ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਚਾਰ ਪੈਰ ਨੇ, ਤਿੰਨ ਤਿੰਨ ਘੰਟੇ ਦਾ ਇੱਕ ਪੈਰ ਏ, ਕਹਿੰਦੇ ਤਿੰਨ ਘੰਟੇ ਬਾਅਦ ਦਾ ਹਿਸਾਬ ਲਿਖ ਲੈ, ਤਿੰਨ ਘੰਟੇ ਬਾਅਦ ਉੱਠ ਕੇ ਵਾਹਿਗੁਰੂ ਕਹਿ ਦਿਆ ਕਰ, ਫਿਰ ਤਿੰਨ ਘੰਟੇ ਬਾਅਦ ਵਾਹਿਗੁਰੂ ਕਹਿ ਦਿਆ ਕਰ, ਫਿਰ ਤਿੰਨ ਘੰਟੇ ਬਾਅਦ ਵਾਹਿਗੁਰੂ। ਚਾਰ ਵਾਰੀ ਜ਼ਿੰਦਗੀ ਦੇ ਦਿਨ ਦੇ ਅੰਦਰ ਚਾਰ ਵਾਰੀ ਵਾਹਿਗੁਰੂ ਕਹਿ ਦੇਗਾ ਨਾ, ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ, ਤੇ ਕੀ ਹੋਏਗਾ, ਸ਼ੁਕਰ ਸ਼ੁਕਰ ਨਾਲ ਸ਼ੁਕਰਾਨਾ ਭਰ ਜਾਏਗਾ, ਇੰਨਾ ਢੇਰ ਲੱਗ ਜਾਏਗਾ ਕਿ ਮੁੱਕਣ ਚ ਨਹੀਂ ਆਏਗਾ। ਲੱਖ ਲੱਖ ਵਧਾਈਆਂ ਅੱਜ ਗਾਖਲ ਪਰਿਵਾਰ ਵੱਲੋਂ, ਸਦਾ ਮੁਲਕ ਸਿੰਘ ਜੀ ਗਾਖਲ, ਇਕਬਾਲ ਸਿੰਘ ਗਾਖਲ ਸਾਰੇ ਪਰਿਵਾਰ ਵੱਲੋਂ, ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਸਵੇਰੇ, ਸਾਰਾ ਪਰਿਵਾਰ ਹਾਜ਼ਰ ਹੈ, ਲੰਗਰ ਚੱਲ ਰਹੇ ਹਨ, ਆਪ ਜੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ, ਵੱਡੇ ਭਰਾਤਾ ਵੀਰ ਜੀ ਪਟਨਾ ਸਾਹਿਬ ਤੇ ਹਜੂਰ ਸਾਹਿਬ ਗਏ ਹੋਏ ਨੇ, ਉਨ੍ਹਾਂ ਦੀਆਂ ਹਾਜ਼ਰੀਆਂ ਲੱਗ ਰਹੀਆਂ। ਮਹਾਰਾਜ ਮੇਰਾ ਕਰਨ ਜੀ ਕੀਰਤਨ ਦੀ ਸਮਾਪਤੀ, ਆਓ ਇਹ ਪੰਕਤੀਆਂ ਪੜ੍ਹ ਕੇ ਕਰ

0: ਸਾਰੀਆਂ ਭੁੱਲਾਂ ਗਲਤੀਆਂ ਦੀ ਖਿਮਾ ਗੱਜ ਵੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਅਤੀ ਸਤਿਕਾਰਯੋਗ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ, ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ।
2: ਜਨਵਰੀ ਨੂੰ ਸ਼ਾਮ ਦੇ ਦੀਵਾਨੰਦ 6 ਤੋਂ 8:30 ਵਜੇ ਉਹਨਾਂ ਨੂੰ ਲੈ ਕੇ ਆਉਣ ਦੀ ਕਿਰਪਾ ਕਰਨੀ ਤੇ 14 ਜਨਵਰੀ ਨੂੰ ਮਾਘੀ ਹੈ, ਆਪਾਂ ਨੇ 40 ਮੁਕਤੀਆਂ ਦਾ ਇਤਿਹਾਸ ਉਸ ਦਿਨ ਦੁਹਰਾਉਣਾ ਹੈਗਾ। ਆਓ ਹੁਣ ਕੀਰਤਨ ਸ਼ਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਹ ਕਾਜ ਧਰਾਹਮ ਜਨਮਨ ਸਮਝ ਲਿਓ ਸਾਧੂ ਸਭ ਮਨਮਨ ਧਰਮ ਚਲਾਵਨ ਸੰਤ ਵਾਰਨ ਦੁਸ਼ਮਨ ਕੋ ਮੂਲ ਉਪਾਰਨ
1: ਕੀਰਤਨਾਮ ਕਰਨਗੇ ਸ਼ਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਜੀ ਕੀ ਫਤਿਹ।
1: ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਧਾਰੀ ਤੇ ਖਾਰੀ ਜੀਓ, ਮੈਂ ਕਿਆ ਮਾਂਗੋ ਕਿਸ ਚਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀਓ। ਨਵੇਂ ਸਾਲ ਦੇ ਪਹਿਲੇ ਦਿਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਿਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹੀ ਬਣ ਦੇ ਕੀਰਤਨ ਤੇ ਕਥਾ ਸਰਵਣ ਕਰਕੇ ਸਾਹਿਬਾਂ ਦੀ ਬਖਸ਼ਾਂ ਲਈ ਪਰਮ ਸਤਿਕਾਰ ਜੋ ਸਤਸੰਗ ਜੀ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਤੇ ਉਹਨਾਂ ਦਾ ਕੀਰਤਨ ਜਥਾ, ਜਿਹਨਾਂ ਨੇ ਆਪ ਜੀ ਬੜੇ ਰਸਪਿੰਨੇ ਕੀਰਤਨ ਸਰਵਣ ਕਰਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਇੱਥੇ ਹਾਰਦਿਕ ਧੰਨਵਾਦ ਹੈ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰੰਗੀਲਾ ਰਸੀਲਾ ਅਤੇ ਉਹਨਾਂ ਦੇ ਜਥੇਦਾਰ ਜਿਹੜੇ ਗੁਰੂ ਘਰ ਸ੍ਰੀ ਬੰਗਲਾ ਸਾਹਿਬ ਦੇ ਹਜ਼ੂਰੀ ਰਾਗੀ ਨੇ ਅਤੇ ਗੁਰੂ ਘਰ ਸਾਹਿਬ ਨਾਲ ਆਪ ਸਮੂਹ ਸੰਗਤਾਂ ਨੂੰ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਤੇ ਲੱਖ ਲੱਖ ਵਧਾਈ ਹੋਵੇ। ਗੁਰੂ ਸਭ ਨੂੰ ਇਹ ਸਾਲ ਤੰਦਰੁਸਤੀਆਂ ਚੜ੍ਹਦੀਆਂ ਕਲਾਂ ਵਾਲਾ, ਸਿੱਖੀ ਸਿਹਤ ਅਤੇ ਭਰੋਸੇ ਵਾਲਾ ਜੀਵਨ, ਸੇਵਾ ਸੇਵਨ ਵਾਲਾ ਜੀਵਨ ਸਭ ਨੂੰ ਬਖਸ਼ੇ। ਸਭ ਦੀਆਂ ਆਸਾਂ ਮੁਰਾਦਾਂ ਗੁਰੂ ਪੂਰੀਆਂ ਕਰੇ, ਸ਼ੁਭਕਾਮਨਾਵਾਂ। ਅਤੇ ਅੱਜ ਸਾਰਾ ਦਿਨ ਹੀ ਕੀਰਤਨ ਦਰਬਾਰ ਹੈ ਜੀ, ਗੁਰੂ ਕੇ ਲੰਗਰ ਵੀ ਸਾਰਾ ਦਿਨ ਨੇ। ਇਹ ਸਾਰਾ ਪ੍ਰੋਗਰਾਮ ਜੋ ਚੱਲ ਰਿਹਾ ਨਾਲ, ਹੁਣ ਖੰਡ ਪਾਠ ਦੇ ਭੋਗ ਪੈਣ ਵਾਲੇ ਨੇ ਸਵਾ ਕੁ 10:30 ਵਜੇ ਦਰਸ਼ਨ ਡਿਊਟੀ ਦੇ ਦੂਜੀ ਮੰਜ਼ਿਲ ਤੇ, ਜੋ ਅਖੰਡ ਪਾਠ ਦੀ ਸੇਵਾ ਸਮੂਹ ਕਮੇਟੀ ਮੈਂਬਰ, ਸਮੂਹ ਸੰਗਤ ਤੇ

ਵਾਹਿਗੁਰੂ। ਆਓ ਜੀ, ਥੋੜਾ ਜਿਹਾ ਸਮਾਂ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ, ਜਿਨ੍ਹਾਂ ਨੇ ਸਭ ਦੇ ਸਮੇਂ ਦੀ ਵੰਡ ਪਾਈ ਹੈ, ਹੁਣ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ, ਕਿਉਂਕਿ ਸਮਾਂ ਸਮਾਪਤੀ ਦਾ ਹੋ ਚੁੱਕਾ ਸੀ, ਪਰ ਫਿਰ ਵੀ ਅਸੀਂ ਸਕੱਤਰ ਸਾਹਿਬ ਜੀ ਤੋਂ ਆਗਿਆ ਲੈ ਕੇ ਇੱਕ ਸ਼ਬਦ ਦੀ ਹਾਜ਼ਰੀ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ ਜਬਦੀ ਕਲਾਂ ਵਾਲੇ ਭਰਨਗੇ। ਮੈਂ ਬੇਨਤੀ ਕਰਾਂਗਾ ਕਿ ਚੜ੍ਹਦੀ ਕਲਾ ਦਾ ਹੁਣ ਸਮਾਪਤੀ ਹੈ, ਇੱਕ ਜਕਾਰਾ ਭੈਣਾਂ

0: ਪਿਆਰੇ ਖਾਲਸਾ ਜੀਓ, ਇੱਥੇ ਹੀ ਦਸਰਿਆਂ ਦਾ ਸਮਾਂ ਸਮਾਪਤ ਹੈ ਜੀ। ਆਓ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਵਾਲੇ, ਆਪ ਜੀਆਂ ਨੂੰ ਅੰਮ੍ਰਿਤਮਈ ਬਾਣੀ ਗੁਰਮਤ ਵਿਚਾਰਾਂ ਰਾਹੀਂ ਪਿਆਰ ਸਹਿਤ ਗੁਰਮਤ ਬਾਰੇ ਜਾਣੂ ਕਰਾਉਣਗੇ, ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਾਉਣਗੇ। ਪਿਆਰ ਸਹਿਤ ਸਰਵਣ ਕਰੋ ਜੀ, ਭੁੱਲਾਂ ਦੀ ਖਿਮਾ ਬਖਸ਼ ਦਿਓ, ਪਤੀ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਮਹਾਨ ਸ਼ਹੀਦੀ ਦਿਵਸ ਹੀ ਆਪਾਂ ਮਨਾਉਣਾ ਸਾਰਾ ਦਿਨ, ਤੇ 4 ਜੂਨ ਨੂੰ ਇਸੇ ਸੰਬੰਧ ਵਿਚ ਮਹਾਨ ਨਗਰ ਕੀਰਤਨ ਹੋ ਰਿਹਾ ਜੀ ਸਾਨ ਫਰਾਂਸਿਸਕੋ ਸਮੂਹ ਗੁਰੂ ਘਰਾਂ ਵੱਲੋਂ ਮਹਾਨ ਸ਼ਹੀਦਾਂ ਦੀ ਯਾਦ ਵਿਚ 1984 ਦੀਆਂ। ਉਸ ਤੋਂ ਅੱਗੇ ਚੱਲੀਏ ਜੀ, 5 ਜੂਨ ਨੂੰ ਵਿਸ਼ੇਸ਼ ਪ੍ਰੋਗਰਾਮ ਫਿਰ ਹੋਰ ਸ਼ੁਰੂ ਹੋ ਰਿਹਾ ਗੁਰੂ ਘਰ ਸਾਹਿਬ ਦੇ। ਉਹ ਕਿਹੜਾ? ਉਹ ਹੈ ਜੀ ਪਵਿੱਤਰ ਬਾਣੀ ਦੇ ਸਹਿਜ ਪਾਠ, ਸੰਗਤਾਂ ਨੇ ਆਪਣੇ ਘਰੀਂ ਬੈਠੇ ਜਾਂ ਇੱਥੇ ਆ ਕੇ ਕਰਨੇ ਨੇ। ਅੱਗੇ ਵੀ ਕਰ ਚੁੱਕੇ ਨੇ ਇੱਕ ਵਾਰੀ, ਹੁਣ ਫਿਰ ਦੂਸਰੇ ਪਾਠ ਆਰੰਭ ਹੋ ਰਹੇ ਨੇ ਗੁਰੂ ਪਿਆਰਿਓ। 5 ਜੂਨ ਤੋਂ ਸਵੇਰੇ 9 ਵਜੇ ਅਰਦਾਸ ਹੋ ਜਾਣੀ, ਐਤਵਾਰ ਹੈ ਉਸ ਦਿਨ, ਤੇ ਆਪ ਜੀ ਅਰਦਾਸ ਵਿਚ ਸ਼ਾਮਲ ਹੋ ਕੇ ਘਰੀਂ ਬੈਠੇ ਫਿਰ ਪਾਠ ਸਰਵਣ ਕਰਿਆ ਕਰੋਗੇ, ਨਾਲ ਸ਼ਾਮਲ ਹੋਵੋਗੇ। ਇੱਕ ਤੇ ਨਾਲ ਸੰਥਿਆ ਆਪਣੇ ਆਪ ਹੀ ਹੋ ਜਾਣੀ, ਕਿਉਂਕਿ ਪਾਠ ਆਪ ਜੀ ਨੂੰ ਸੁਣਨ ਨੂੰ ਮਿਲ ਜਾਣਾ, ਨਾਲ ਨਾਲ ਕਹਿਣ ਨੂੰ ਮਿਲਣਾ। ਸੋ ਉਹਦਾ ਸਮਾਂ ਨੋਟ ਕਰ ਲਓ, ਸਵੇਰ ਦਾ ਸਮਾਂ ਹੋਇਆ ਕਰਨਾ 9:30 ਤੋਂ 10:15, ਤੇ ਸ਼ਾਮ ਦਾ ਸਮਾਂ ਹੋਇਆ ਕਰਨਾ ਜੀ 5:45 ਤੋਂ 5:30। ਇਨ ਦਾ ਮਾਰਨਿੰਗ ਇਟ ਇਜ਼ ਫਰੋਮ 9:30 ਟੂ 10:15, ਇਨ ਦਾ ਆਫਟਰਨੂਨ ਇਟ ਇਜ਼ ਫਰੋਮ 4:45 ਟੂ 5:30 PM, 45 minutes ਈਚ ਟਾਈਮ। ਸੋ ਇਹ ਚੇਤਾ ਰੱਖੀਏ, ਤੇ ਇਹ ਕਈ ਹਫ਼ਤੇ ਪ੍ਰੋਗਰਾਮ ਚੱਲਣਾ। ਅਤੇ ਕਿਹਾ ਜਾਂਦਾ ਕਿ ਜਿਹੜੇ ਕਿਸੇ ਨੇ ਵੀ ਗੁਰੂ ਸਾਹਿਬਾਂ ਦੇ ਦਰਸ਼ਨ ਕਰਨੇ ਦਸਾਂ ਪਾਤਸ਼ਾਹਾਂ ਦੇ, ਉਹ ਕੀ ਕਰੇ? ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਬਾਣੀ ਦਾ ਪਾਠ ਕਰ ਲਵੇ, ਸ਼ੁਰੂ ਤੋਂ ਲੈ ਕੇ ਅੰਤ ਤੱਕ, ਸਮਾਪਤੀ ਤੱਕ। ਅਤੇ ਫਿਰ ਕੀ ਹੋਏਗਾ? ਸਮਝੋ, ਉਸਨੇ ਗੁਰੂ ਸਾਹਿਬ ਨੇ ਦਰਸ਼ਨ ਕਰ ਲੈਣੇ, ਜੀਵਨ ਸਫਲਾ ਕਰ ਲਿਆ। ਹੁਣ ਦੇਖਣਾ ਆਪਾਂ ਕਿਹਨੇ ਸਫਲ ਕਰਨ ਲਈ ਜੀਵਨ ਤਿਆਰ ਹੁੰਦੇ ਹਾਂ 5 ਜੂਨ ਨੂੰ। ਇੱਥੇ ਇਸ ਚੀਜ਼ ਸੂਚਨਾ ਮੈਂ ਸਮਾਪਤ ਕਰਦਾ ਹੋਇਆ ਅਰਦਾਸ ਹੁਣ ਬੇਨਤੀ ਕਰਦਾ ਹੈ ਭਾਈ ਸਾਹਿਬ ਜੀ ਦੇ ਜਥੇ ਨੂੰ ਕਿ ਉਹ ਆਪ ਜੀ ਨੂੰ ਕੀਰਤਨ ਸਰਵ ਕਰਾਉਣ, ਠੀਕ 1 ਵਜੇ ਤੱਕ। ਉਸ ਤੋਂ ਬਾਅਦ ਫਿਰ ਕੀਰਤਨ ਭਾਈ ਸਾਹਿਬ ਹਰਵਿੰਦਰ ਸਿੰਘ ਨੇ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ।

Yeah.

Thank you.

جنوب.

Thank you.

ਸਰਕਾਰ ਤੋਂ ਧਾਰਨਾ ਮਿਲਿਆ ਮੰਤਵ

ਗਿਆਨੀ ਦੱਸਿਆ ਗੁਰੂ ਆਪ ਨਾਮ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕਾ ਹੋਇਆ ਚਿੰਤ ਬ੍ਰਹਮ ਗਿਆਨੀ ਕਾ ਨਿਮਰ ਮੰਤਰ ਬ੍ਰਹਮ ਗਿਆਨੀ ਕਾ ਦਰ ਮਟ ਭਾਗੀ ਪਾਈਆ ਬ੍ਰਹਮ ਗਿਆਨੀ ਕਾ ਬਲ ਬਲ ਜਾਈਆ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਾ ਕਲਮ ਨਾਹੇ ਬ੍ਰਹਮ ਗਿਆਨੀ ਕਾ ਕਥਿਆ ਜਾਇਆ ਡਾਕਟਰ ਬ੍ਰਹਮ ਗਿਆਨੀ ਸਭ ਕਾ ਠਾਕੁਰ ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਮੁਕਤ ਜਿਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਵਧਾਤਾ ਬ੍ਰਹਮ ਗਿਆਨੀ ਕਾ ਸਗਲਾ

Oye, quita otro.

Santo Deus.

Gracias.

Thank you.

संतोष से तू नाम

ਸੁਣਾਏ

Thank you.

Thank you.